ਦਰਾਜ਼ ਸਫ਼ਰ ਦੇ ਅਹੀ ਦੂਰ ਦੀ ਜੰਜ ਪਰਦੇਸੀਆਂ ਕੂ ਆਂਦੇ ਨੀ ਲਾਂਦੇ ਤੇ ਚੜਦੇ। ਉਸਦੀ ਕੂਕ ਨਹੀਂ ਰੁਕੀ, ਉਹ ਉਵੇਂ ਰੋਂਦੀ ਰਹੀ ਏ। ਦੂਜੀ ਸਹੇਲੀ ਉੱਠ ਕੇ ਆ ਕੇ ਉਸ ਗੱਲ 'ਚ ਬਾਹਾਂ ਪਾਈਆਂ, ਉਸ ਹੌਸਲਾ ਦਿਵਾਇਆ ਹੈ।

ਬੱਚੀ ਦਾ ਆਵਾਜ਼ ਹੈ, ਭੈਣੀ ਮੈਨੂੰ ਹੌਸਲਾ ਨਾ ਦਿਵਾਓ, ਮੈਨੂੰ ਖਾਬ ਆਇਆ ਹੈ, ਸਾਰਾ ਕੁਛ ਮੈਨੂੰ ਪਤਾ ਲੱਗ ਗਿਆ ਹੈ, ਤੁਸੀਂ ਮੇਰੇ ਤੇ ਇਹੋ ਮਿਹਰਬਾਨੀ ਕਰੋ। ਉਹ ਬੱਚੀ

ਮੇਰੇ ਸਰ ਵਿੱਚ ਖਾਕ ਰਵਾਓ ਚਾ ਸ਼ਾਏ ਅਲਬਾ ਕਿਆ ਦੇ ਬਚੜਾ ਕਿਉਂ ਘਬਰਾ ਗਈ ਬਰਾਤ ਆਵੇ ਸੀ ਆਵਾਜ਼ ਹੈ ਬਾਬਾ ਮੈਂ ਖਾਬ ਲਿਠਾ ਉਹਦਾ ਬਛੜਾ ਕਿਹੜਾ ਖਾਬ ਲਿਠਾ ਹੀ

ਬੱਚੀ ਦਾ ਆਵਾਜ਼ ਹੈ, ਭੈਣੀ ਮੈਨੂੰ ਹੌਸਲਾ ਨਾ ਦਿਵਾਓ, ਮੈਨੂੰ ਖਾਬ ਆਇਆ ਹੈ, ਸਾਰਾ ਕੁਛ ਮੈਨੂੰ ਪਤਾ ਲੱਗ ਗਿਆ ਹੈ, ਤੁਸੀਂ ਮੇਰੇ ਤੇ ਇਹੋ ਮਿਹਰਬਾਨੀ ਕਰੋ।

ਮੇਰੇ ਸਰ ਵਿੱਚ ਖਾਕ ਰਵਾਓ ਚਾ ਸ਼ਾਇ ਅਲਬਾ ਕਿਆ ਦੇ ਬਚੜਾ ਕਿਉਂ ਘਬਰਾ ਗਈ ਬਰਾਤ ਆਵੇ ਸੀ ਆਵਾਜ਼ ਹੈ ਬਾਬਾ ਮੈਂ ਖਾਬ ਲਿੱਠਾ ਉਹਦਾ ਬਚੜਾ ਕਿਹੜਾ ਖਾਬ ਲਿੱਠਾ

ਕੌਣ ਇਮਾਮ ਜਲੇ ਗਰਮ ਰੇਤੇ ਉਸ ਵੇਲੇ ਕਾਤਿਲ ਆਇਨ ਕਾਤਿਲ ਆ ਕੇ ਵਾਪਸ ਚਲੇ ਜਾਣ ਸ਼ਿਮਰਾ ਦੇ ਮੈਨੂੰ ਦਿਓ ਤਲਵਾਰ ਮੈਂ ਉਜੜੇ ਦਾ ਬਤੂਲ ਦਾ ਵਿਹੜਾ ਇਹ ਜ਼ਾਲਿਮ ਤਲਵਾਰ ਢਾਲ ਤੇ ਖੁੰਡੀ ਕਰਦਾ ਹੋਇਆ ਜਲੇ ਸੈਯਦ ਦੇ ਕਰੀਬ ਆਇਆ ਆਵਾਜ਼ ਕਰਕੇ ਦੇ ਹੁਸੈਨ ਕਿਵੇਂ ਕੁਛ ਨਹੀਂ ਸੈਯਦਾ ਦਾ ਸ਼ਿਮਰ ਹੌਸਲਾ ਕਰ ਤੇਰਾ ਹੱਥ ਰੋਕਣ ਵਾਲਾ ਕੋਈ ਨਹੀਂ ਮੇਰਾ ਕੋਈ ਨਹੀਂ ਬੱਚਾ ਮੈਨੂੰ ਨਮਾਜ਼ ਪੜ੍ਹਨ ਦੇ ਸ਼ਿਮਰਾ ਦੇ ਹੁਸੈਨ ਨੂੰ ਨਮਾਜ਼ ਪੜ੍ਹ ਕੇ ਕਿਆ ਕਰਨੇ ਤੇਰੇ ਸਾਰੇ ਬੱਚੇ ਮਾਰੇ ਗਏ ਤੂੰ ਬਰਬਾਦ ਹੋ ਗਿਆ ਹੈ ਸੈਯਦ ਠੱਡਾ ਸਾਹਿਬ ਅਰ ਕਿਆ ਦਾ ਉਹ ਜ਼ਾਲਿਮ ਅਗਰ ਨਮਾਜ਼ ਨਾ ਪੜ੍ਹਨੀ ਹੋਵੇ ਤਾਂ ਬੱਚੜੇ ਕਿਉਂ ਦੇਵਾਂ ਇਸੇ ਨਮਾਜ਼ ਨੂੰ ਬਚਾਉਣ ਵਾਸਤੇ ਤਾਂ ਮੈਂ ਸਾਰਾ ਘਰ ਬਰਬਾਦ ਕੀਤਾ ਹੈ ਤੂੰ ਮੈਨੂੰ ਨਮਾਜ਼ ਪੜ੍ਹਨ ਦੇ ਜਿਵੇਂ ਤੇਰੀ ਮਰਜ਼ੀ ਆਵੇ ਫਿਰ ਖੰਜਰ ਚਲਾ ਲਵੀ ਇਮਾਮ ਨੇ ਤਯੰਮੁਮ ਕੀਤਾ ਹੈ ਤਯੰਮੁਮ ਕਰਕੇ ਸੈਯਦ ਨੇ ਨਮਾਜ਼ ਸ਼ੁਰੂ ਕੀਤੀ ਹੈ ਇਮਾਮ ਦਾ ਜਿਹੜੇ ਸਰ ਸਜਤੇ ਚ ਗਿਆ ਇਸ ਜ਼ਾਲਿਮ ਨੇ ਗਰਦਨ ਤੇ ਤਲਵਾਰ ਰੱਖੀ ਤੇਰਾ ਜ਼ਰਬਾ ਨਾਲ ਸੈਯਦ ਦਾ ਸਰ ਜੁਦਾ ਹੋਇਆ ਹੈ ਜਿਹੜੇ ਸਰ ਜੁਦਾ ਹੋਇਆ ਇਸ ਜ਼ਾਲਿਮ ਹੁਸੈਨ ਦਾ ਸਰ ਬੁਲੰਦ ਕੀਤਾ ਹੈ ਸਰ ਦਾ ਬੁਲੰਦ ਕਰਨਾ ਜਾਂ 32 ਘੋੜਾ ਸਵਾਰ ਬਲਦੀਆਂ ਮਛਲਾਂ ਲੈ ਕੇ ਖੈਮਾ ਦੇ ਨੇੜੇ ਆ ਗਏ ਨੀ ਉਹ ਵੇਲਾ ਹੀ ਬਤੂਲ ਦੀ ਧੀ ਦੀ ਚਾਦਰ ਲਹਿ ਗਈ ਆਈ ਉਹ ਵੇਲਾ ਹੀ ਸਕੀਨਾ ਦੇ ਦੁਰ ਲਹਿ ਗਏ ਉਹ ਵੇਲਾ ਉਸ ਕੁਬਰਾ ਦਾ ਡਾਜ ਲੁਟੀਜ ਗਿਆ ਹੈ ਉਹ ਵੇਲਾ ਹੀ ਸੈਦਾਂ ਦੇ ਛੋਟੇ ਛੋਟੇ ਬਾਲ ਜੰਗਲਾਂ ਚ ਰੁਲ ਗਏ ਕੁਛ ਦੇਰ

ਇਹ ਕਮੀਨਾ ਪਿੱਛਾ ਹਟਾ ਹੈ ਇੱਕ ਕਮੀਨਾ ਹੋਰ ਵਾ ਕਿਆ ਦਾ ਇਬਨ ਰਿਆ ਯਲੀਦ ਮੈਨੂੰ ਬਹੁਤ ਬੜਾ ਇਨਾਮ ਨੇ ਜੋ ਮੈਂ ਕਰਬਲਾ ਦੀ ਨਗਰੀ ਸੈਦਾਂ ਦੀਆਂ ਕਮਰਾਂ ਤੋੜ ਕੇ ਰੱਖ ਦਿੱਤੀਆਂ ਉਹ ਮੈਂ ਸੈਦਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਆਪਣਾ ਜ਼ੁਲਮ ਬਿਆਨ ਕਰ

ਜਾਈ ਇੱਕ ਮਹੀਨਾ ਪਿੱਛਾ ਹਟਾਏ ਇੱਕ ਮਹੀਨਾ ਹੋਰ ਵੱਧ ਕਿਆ ਦਾ ਯਜ਼ੀਦ ਮੈਨੂੰ ਬਹੁਤ ਬੜਾ ਇਨਾਮ ਦੇ ਮੈਂ ਉਹ ਜ਼ੁਲਮ ਕੀਤਾ ਹੈ ਜੋ ਫਿਤਰਤੀ ਤੌਰ ਤੇ ਇਨਸਾਨ ਉਹੀ ਜ਼ੁਲਮ ਨਹੀਂ ਕਰ ਸਕਦਾ ਮੈਂ ਫਿਤਰਤ ਦੇ ਖਿਲਾਫ ਇਹ ਜ਼ੁਲਮ ਕੀਤਾ ਹੈ ਉਹ ਆਦਾ ਆਪਣਾ ਜ਼ੁਲਮ ਬਿਆਨ ਕਰ ਉਹ ਆਵਾਜ਼ ਕਰਕੇ ਆਦਾ ਹੈ

ਜਿਲੇ ਸਿਲਮਾ ਨੂੰ ਪਤਾ ਲੱਗਾ ਜੋ ਬਤੂਲ ਦੀ ਧੀ ਬਾਜ਼ਾਰ ਚ ਆ ਗਈ ਉਸ ਮਕਾਨ ਦੀ ਛੱਤ ਤੂੰ ਧੱਕ ਮਾਰ ਦਿੱਤਾ ਦੌੜਦੀ ਹੋਈ ਆ ਕੇ ਜਨਾਬੇ ਜਨਾਬੇ ਆਲੀਆ ਦੇ ਪੈਰ ਪਕੜ ਕੇ ਪਿੱਟ ਕੇ ਆਦੀ

ਆਓ ਗਈ। ਸਲਮਾ ਜਲਦੀ ਨਾਲ ਉੱਠੀ ਏ, ਬੁਰਕਾ ਪਰੇ ਸੱਟ ਕੇ, ਸਰ ਦੇ ਵਾਲ ਖੋਲ ਕੇ, ਆਪਣੇ 10 ਸਾਲ ਦੇ ਬੱਚੇ ਨੂੰ ਨਾਲ ਲਾ ਕੇ ਘਰ ਆ ਕੇ ਤਲਵਾਰ ਉਠਾਈ। ਤਲਵਾਰ ਉਠਾ ਕੇ ਆਵਾਜ਼ ਕਰਕੇ ਪੁੱਤਰ ਨੂੰ ਆਦੀ, ਅੱਜ ਬਤੂਲ ਦੀ ਧੀ ਦਾ ਬਦਲਾ ਗਿਣਨਾ। ਇਹ ਦੌੜੀਏ ਇਸ ਹਮਲਾ ਕੀਤਾ ਜਾਂ ਅਚਾਨਕ ਜਨਾਬੇ ਜਨਾਬ ਆਲੀਆ ਦੀ ਦੀਦ ਪਈ। ਸਹੀ ਆਜ਼ਾਦੀ ਨੇ ਬਿਰਾਹ ਦੀ ਸਾਂਗ ਤੋਂ ਡਿੱਠਾ, ਇਮਾਮ ਦੇ ਸਰ ਨੇ ਪਰਵਾਸ ਕੀਤਾ, ਇਮਾਮ ਦਾ ਸਰ ਅੱਗੇ ਆ ਗਿਆ। ਆਵਾਜ਼ ਹੈ, ਸਲਮਾ ਜੰਗ ਨਹੀਂ ਕਰਨਾ, ਇਤਨੇ ਤੱਕ ਸਲਮਾ ਦੇ ਰਿਸ਼ਤੇਦਾਰ ਚਾਦਰਾਂ ਗਿਨਾ, ਤੂੰ ਸਾਡੀ ਇੱਜ਼ਤ ਤੇ ਬੁਰਕਾ ਪਾ ਚ। ਬੁਰਕੇ ਦਾ ਨਾਮ ਹੈ ਜਾਂ ਸਲਮਾ ਦੀ ਕੂਕ ਨਿਕਲੀ।

ਮਤੂਲ ਇਹ ਕਮੀਨਾ ਪਿੱਛਾ ਹਟਾਏ ਇੱਕ ਕਮੀਨਾ ਹੋਰ ਵੱਧ ਕਿਆ ਦੇ ਬਨੇ ਦਿਆ ਯਲੀਦ ਮੈਨੂੰ ਬਹੁਤ ਬੜਾ ਇਨਾਮ ਨੇ ਜੋ ਮੈਂ ਕਰਬਲਾ ਦੀ ਨਗਰੀ ਸਈਦਾਂ ਦੀਆਂ ਕਮਰਾਂ ਤਰੋੜ ਕੇ ਰੱਖ ਦਿੱਤੀਆਂ ਉਹ ਮੈਂ ਸਈਦਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਆਪਣਾ ਜ਼ੁਲਮ ਬਿਆਨ ਕਰ

ਜਾਈ ਇੱਕ ਮਹੀਨਾ ਪਿੱਛਾ ਹਟਾਏ ਇੱਕ ਮਹੀਨਾ ਹੋਰ ਵੱਧ ਕਿਆ ਦਾ ਯਜ਼ੀਦ ਮੈਨੂੰ ਬਹੁਤ ਬੜਾ ਇਨਾਮ ਦੇ ਮੈਂ ਉਹ ਜ਼ੁਲਮ ਕੀਤਾ ਹੈ ਜੋ ਫਿਤਰਤੀ ਤੌਰ ਤੇ ਇਨਸਾਨ ਉਹੀ ਜ਼ੁਲਮ ਨਹੀਂ ਕਰ ਸਕਦਾ ਮੈਂ ਫਿਤਰਤ ਦੇ ਖਿਲਾਫ ਇਹ ਜ਼ੁਲਮ ਕੀਤਾ ਹੈ ਉਹ ਆਦਾ ਆਪਣਾ ਜ਼ੁਲਮ ਬਿਆਨ ਕਰ ਉਹ ਆਵਾਜ਼ ਕਰਕੇ ਆਦਾ ਹੈ ਉਹ

ਉੱਤੇ ਅਚਾਨਕ ਯਜ਼ੀਦ ਦੀ ਦੀਦ ਪਈ ਹੈ ਪਰਦਾਦਾਰਾਂ ਦੇ ਪਿੱਛੇ ਕਿਆਰੇ ਕੇ ਚਾਰ ਸਾਲ ਦੀ ਇੱਕ ਬੱਚੀ ਖੜੀ ਹੈ ਜਿਹੜੀ ਇੱਕ ਪੈਰ ਚੈਂਦੀ ਹੈ ਵੱਲ ਜ਼ਮੀਨ ਤੇ ਰੱਖਦੀ ਯਜ਼ੀਦ ਆਵਾਜ਼ ਕਰ ਕਿਆ ਦੇ ਕਹਿੰਦੀ ਇਸ ਬੱਚੀ ਨੂੰ ਆਗ ਜੋ ਮੇਰੇ ਤਖ ਦੇ ਕਰੀਬ ਆ ਜਾਏ ਇਮਾਮ ਇਸ਼ਾਰਾ ਕੀਤਾ ਹੈ ਚਾਰ ਸਾਲ ਦੀ ਮਾਸੂਮ ਤਖ ਦੇ ਕਰੀਬ ਆ ਗਈ ਹੈ ਯਜ਼ੀਦ ਆਵਾਜ਼ ਕਰ ਕਿਆ ਦੇ ਬੱਚੀ ਤੇਰੇ ਨਾਂ ਕੀ ਉਹ ਮੈਂ ਸਦਕੇ ਥੀਵਾਂ ਬੱਚੀ ਦੇ ਨੀਰੇ ਜਾ ਰਹੀ ਹੋ ਇਨ ਹੋਠ ਖੁੱਲੇ ਲੇਕਿਨ ਆਵਾਜ਼ ਬਾਹਰ ਨਹੀਂ ਗਿਆ ਯਜ਼ੀਦ ਆਵਾਜ਼ ਕਰ ਕਿਆ ਦੇ ਬੱਚੀ ਮੈਨੂੰ ਜਵਾਬ ਕਿਉਂ ਨਹੀਂ ਦੇਂਦੀ ਤੇਰੇ ਨਾਂ ਕੀ ਹੈ ਓਏ ਔਲਾਦ ਵਾਲਿਆਂ ਬੱਚੀ ਦਾ ਚਿਹਰਾ ਸੁਰਖ ਹੋਇਆ ਹੈ ਹੋਠ ਖੁੱਲੇ ਲੇਕਿਨ ਆਵਾਜ਼ ਬਾਹਰ ਨਹੀਂ ਗਿਆ ਯਜ਼ੀਦ ਆਵਾਜ਼ ਕਰ ਕਿਆ ਦੇ ਕਹਿੰਦੀ ਹੈ ਬੱਚੀ ਮੈਨੂੰ ਜਵਾਬ ਕਿਉਂ ਨਹੀਂ ਪਈ ਦੇਂਦੀ ਇਮਾਮ ਦੀ ਰਾਤ ਜਾਰੀ ਥਈ ਆਵਾਜ਼ ਓ ਜ਼ਾਲਿਮਾ ਗਰਦਨ ਦੀਆਂ ਰੱਸੀਆਂ ਢਿੱਲੀਆਂ ਕਰਵਾ ਗਰਦਨ ਦੀਆਂ ਰੱਸੀਆਂ ਤੰਗ ਮੇਰੀ ਭੈਣ ਦਾ ਆਵਾਜ਼ ਹੋਠ ਤੂੰ ਬਾਹਰ ਨਹੀਂ ਆ ਰਿਹਾ ਆਵਾਜ਼ ਹੈ ਬਿਮਾਰ ਆਪ ਰੱਸੀਆਂ ਢਿੱਲੀਆਂ ਚ ਕਰ ਬਿਮਾਰ ਨੇ ਰੱਸੀਆਂ ਢਿੱਲੀਆਂ ਕੀਤੀਆਂ ਯਜ਼ੀਦ ਆਵਾਜ਼ ਹੈ ਬੱਚੀ ਤੇਰੇ ਨਾਂ ਕੀ ਹੈ ਬੱਚੀ ਦੇ ਹੌਲੇ ਹੌਲੇ ਓਠੀ ਖੁੱਲੇ ਨਾ ਹੌਲੇ ਹੌਲੇ ਆਵਾਜ਼ ਹੈ ਮੇਰੇ ਨਾਂ ਸਕੀਨਾ ਹੈ ਆਵਾਜ਼ ਹੈ ਤੇਰੇ ਬਾਬੇ ਦਾ ਨਾਂ ਕੀ ਹੈ ਆਵਾਜ਼ ਹੈ ਮੇਰੇ ਬਾਬੇ ਦਾ ਨਾਂ ਸਰਦਾਰ ਹੁਸੈਨ ਆਈ ਉਹ ਰਸੂਲ ਦਾ ਬਚੜਾ ਹੈ ਇਹ ਆਵਾਜ਼ ਹੈ ਮੇਰੇ ਬਾਬੇ ਦਾ ਨਾਂ ਸਰਦਾਰ ਹੁਸੈਨ ਹੈ ਆਵਾਜ਼ ਹੈ ਬਾਬਾ ਤੈਨੂੰ ਪਿਆਰ ਕਰੇਂਦਾ ਹਾ ਜਾਂ ਕੋਈ ਨਾ ਆਵਾਜ਼ ਹੈ ਬਾਬਾ ਮੈਨੂੰ ਝੋਲੀ ਚ ਪਾ ਕੇ ਮੇਰੀਆਂ ਚੋਟੀਆਂ ਚੁੰਮ ਕੇ ਮੈਨੂੰ ਖਜੂਰਾਂ ਖਵਾਉਂਦਾ ਹਾ ਯਜ਼ੀਦ ਆਵਾਜ਼ ਹੈ ਬੱਚੀ ਜੇ ਤੇਰੀ ਮਰਜ਼ੀ ਹੋਵੇ ਮੈਂ ਤੈਨੂੰ ਖਜੂਰਾਂ ਦੇਵਾਂ ਸੈਯਦ ਆਦੀ ਨੇ ਬਿਰਾ ਦੋ ਡਿੱਠਾ ਇਮਾਮ ਦਾ ਆਵਾਜ਼ ਹੈ ਇਮਤਿਹਾਨ ਹਾ ਕਰ ਦੇ ਮਾਸੂਮ ਸਰ ਹਿਲਾ ਕੇ ਆਦੀ ਹਾ ਮੈਂ ਗਿਣ ਗਿਣ ਸਾਂ ਉਹ ਮੇਰੀ ਹਜ਼ਾਰ ਜਾਲ ਕੁਰਬਾਨ ਹੋ ਜਾਏ ਯਜ਼ੀਦ ਆਵਾਜ਼ ਕਰਕੇ ਆਵੇ ਬੱਚੀ ਹੋ ਰਿਹਾ ਇਹ ਜਿਹੜਾ ਤਖ ਦੀ ਤਲਵੀ ਪੌੜੀ ਤੇ ਤਸ਼ਤ ਪਈ ਸਿੱਚ ਖਜੂਰਾਂ ਪਈਆਂ ਨੀ ਉਠਾ ਲਓ ਚਾਰ ਸਾਲ ਦੀ ਮਾਸੂਮ ਨੇ ਕੰਬਦੇ ਹੱਥਾਂ ਨਾਲ ਹੱਥ ਵਧਾ ਕੰਬਦੇ ਹੱਥਾਂ ਨਾਲ ਆ ਕੇ

0: ਸਲਮਾਨ ਅਬਾਸ ਤਿਆਰੀ ਕੀਤੀ ਸਕੀਨਾ ਨੇ ਮਸ਼ਕ ਪਾਈ ਏ ਸ਼ਬੀਰ ਕੁਰਸੀ ਤੋਂ ਉੱਠ ਕੇ ਆ ਦਿਨ ਸਕੀਨਾ ਸੋਚ ਕੇ ਪਵਾਵੇ ਨਾ ਤੇਰਾ ਬਚਣਾ ਏ ਨਾ ਮੇਰਾ ਚੌਂ ਸਾਲਾਂ ਦੀ ਬੱਚੀ ਆਦੀ ਏ ਬਾਬਾ ਮੇਰਾ ਛੇ ਮਹੀਨਿਆਂ ਦਾ ਫਿਰਾ ਏ ਸ਼ਬੀਰ ਫਰਮੈਨ ਫਿਰਾ ਹਰ ਕਈ ਨੂੰ ਚੰਗੇ ਲੱਗਦੇ ਨੇ ਤੇਰਾ ਛੇ ਮਹੀਨਿਆਂ ਦਾ ਏ ਮੇਰਾ 32 ਸਾਲਾਂ ਦਾ ਜਦੋਂ ਗਾਜ਼ੀ ਮੈਦਾਨ ਚ ਆਇਆ ਅਬਾਸ ਦੇ ਬਾਜੂ ਕਲਮ ਹੋਇਨ ਜ਼ਮੀਨ ਤੇ ਜਨੇ ਸਰ ਝਿੱਕਾ ਕਰਕੇ ਆ ਦੇ ਮੌਲਾ ਨੌਕਰ ਦਾ ਛੇਕੜੀ ਸਲਾਮ ਹੋਈ ਸ਼ਬੀਰ ਦਾ ਕਮਰ ਤੇ ਹੱਥ ਆਇਆ ਐਲਾਨ ਕਰਕੇ ਆ ਦੇ ਲੋਗੋ ਮੇਰੀ ਕਮਰ ਦਾ ਜੋੜ ਟੁੱਟ ਗਿਆ ਹੁਣ ਮੈਂ ਗਰੀਬ ਹੋ ਗਿਆ ਮਕਤਲ ਦੇ ਪਾਸੇ ਸ਼ਬੀਰ ਟੁਰ ਪੈਣ ਜਦ ਅਬਾਸ ਦੇ ਕੋਲ ਆਇਨ ਆ ਦਿਨ ਅਬਾਸ ਕਿਵੇਂ ਲੱਥੇ ਹੋ ਮੇਰਾ ਸੋਹਣਾ ਵੀਰ ਗਾਜ਼ੀ ਆ ਦੇ ਮੌਲਾ ਮਿਹਰਬਾਨੀ ਕਰ ਮੇਰੀ ਅੱਖ ਚ ਖੂਨ ਏ ਖੂਨ ਪੂੰਜ ਮੈਂ ਵੇਖਾਂ ਗਰੀਬ ਕਿਵੇਂ ਹੁੰਦੇ ਜਦ ਆ ਕੇ ਖੂਨ ਪੂੰਜ ਮੈਂ ਵੇਖਾਂ ਜੋ ਗਰੀਬ ਕਿਵੇਂ ਹੁੰਦੇ ਸ਼ਬੀਰ ਫਰਮੈਨ ਅਬਾਸ ਹੁਣ ਤੇਰਾ ਦਿਲ ਕਿਆ ਚਾਹੁੰਦਾ ਮੈਂ ਤੈਨੂੰ ਖੇਮੇ ਲੈ ਵੰਜਾ ਅਬਾਸ ਆਦੇ ਨਹੀਂ ਮੌਲਾ ਮੈਨੂੰ ਸਕੀਨਾ ਤੂੰ ਸ਼ਰਮਾਉਂਦਾ ਮੈਂ ਪਾਣੀ ਤਾਂ ਪਹੁੰਚਾ ਨਹੀਂ ਸਕਿਆ ਸ਼ਬੀਰ ਨੇ ਕਿਆ ਕੀਤਾ ਖਾਲੀ ਮਸ਼ਕ ਅਲਮ ਦੇ ਟੁਕੜੇ ਚਾਹ ਕੇ ਬਿਰਾ ਦਾ ਸਾਰਾ ਆਪਣੀ ਝੋਲੀ ਚ ਪਾਇਆ
1: ਮੇਰਾ ਨਾਮ ਪਰਮੇਂਦਰ ਆਖਰੀ ਵਾਰ ਮੈਂ ਸਵਾਲ ਕਰੇ ਨਵਾਂ ਆਖਰੀ ਵਾਰ ਏਸ਼ੀਅਨ ਰੇਡੀਓ ਔਨ 14:13 AM

ਆਚਾ ਇਮਾਮ ਨੇ ਬੜੀ ਮੁਸ਼ਕਿਲ ਨਾਲ ਸੈਯਦ ਆਦੀ ਦੀ ਜੋੜੀ ਨੂੰ ਇਜਾਜ਼ਤ ਦਿੱਤੀ ਏ। ਜੋੜੀ ਲੜਦੀ ਲੜਦੀ ਤਿੰਨ ਮੀਲ ਤੇ ਆ ਜਾਣੀ ਏ। ਜਲੇ ਜੋੜੀ ਜਣੀ ਇਮਾਮ ਦਾ ਆਵਾਜ਼ ਹੈ ਗਾਦੀ, ਆਵਾਜ਼ ਹੈ ਜੀ ਸਰਦਾਰ, ਆਵਾਜ਼ ਹੈ ਉਹ ਮੇਰਾ ਜਲਾਲੀਆਂ ਵਾਲਾ ਵੀਰ, ਵਨ ਮੇਰੇ ਬਣਿਆ ਦੀਆਂ ਲਾਸ਼ਾਂ ਗਿਣਨਾ। ਗਾਦੀ ਲੜਦਾ ਹੋਇਆ ਗਾਦੀ ਨੇ ਆ ਕੇ ਜੋੜੀ ਦੀਆਂ ਲਾਸ਼ਾਂ ਚਾਹੀਆਂ, ਆ ਕੇ ਖੈਮਾ ਦੇ ਦਰਮਿਆਨ ਸਮਾ ਛੋੜੀਆਂ। ਸਾਰੇ ਪਰਦਾਦਾਰ ਆ ਗਏ, ਫਿਜ਼ਾਹਤ ਬਲ ਕਿਆ ਦੀ ਹੁਸੈਨ, ਸਾਰੀਆਂ ਬੀਬੀਆਂ ਮੌਜੂਦ, ਜੋੜੀ ਦੀ ਅੰਬੜੀ ਨਹੀਂ ਆਈ। ਇਮਾਮ ਵੱਲ ਕੇ ਦੇਖੇ ਭੈ ਨਜ਼ਰ ਨਹੀਂ ਆਈ। ਇਮਾਮ ਟੁਰਦੀ ਹੋ ਭੈ ਦੇ ਖੈਮੇ ਚਾਵਿਨ, ਕਿਆ ਦੇਖਿਨ ਜਨਾਬੇ ਜ਼ੈਨਬ ਆਲੀਆ ਮੁਸੱਲੇ ਤੇ ਬਹਿ ਕੇ ਅਲਹਮਦੀ ਤਸਬੀ ਪਈ ਪੜਦੀ ਏ। ਇਮਾਮ ਨੇ ਆ ਕੇ ਭੈਣ ਦੇ ਚਿੱਟੇ ਵਾਲਾਂ ਤੇ ਹੱਥ ਰੱਖਾ ਏ, ਆਵਾਜ਼ ਆ ਮੇਰੀ ਉਜੜੀ ਭੈਣ, ਬਛੜੇ ਆ ਗਏ ਨੀ, ਬਛੜਾ ਦੀਆਂ ਲਾਸ਼ਾਂ ਤੇ ਵਾਲ ਖੋਲ ਵਾ।

ਨਹੀਂ ਇਮਾਮ ਭੈਣ ਨੂੰ ਮਜਬੂਰ ਕਰਕੇ ਗਿਣਨਾ ਹੈ। ਲੇਕਿਨ ਸੈਯਦ ਆਦੀ ਆ ਕੇ 15 ਕਦਮਾਂ ਤੇ ਮਿੱਟੀ ਤੇ ਬਹਿ ਗਈ ਏ। ਆਵਾਜ਼ ਹੈ ਹੁਸੈਨ ਮੈਂ ਤੇਰਾ ਸਦਕਾ ਦਿੱਤਾ, ਮੈਂ ਸਦਕੇ ਦੇ ਨੇੜੇ ਨਹੀਂ ਵੰਜਣਾ। ਸੈਯਦ ਆਦੀ ਮਿੱਟੀ ਤੇ ਬੈਠੀ ਹੈ ਜਾਂ ਇੱਕ ਸਿਪਾਹੀ ਦਰਵਾਜ਼ੇ ਤੂੰ ਆਵਾਜ਼ ਕਰ ਗਿਆ ਦੇ ਹੁਸੈਨ ਬਾਲ ਮਰਵਾਉਣੇ ਸ਼ੁਰੂ ਕਰ ਦਿੱਤੇ ਨੀ। ਤੇਰੇ ਕੋਲ ਅਕਬਰ ਜਾਂ ਜਵਾਨ ਨੇ, ਗਾਜ਼ੀ ਜਾਂ ਜਵਾਨ, ਸਾਡੇ ਮੁਕਾਬਲੇ 'ਚ ਕੋਈ ਜਵਾਨ ਭੇਜ। ਜਿਹੜੀ ਉਸਨੇ ਤਾਲਾ ਮਾਰਿਆ ਬੇਦੇ ਬਿਮਾਰ ਬਿਸਤਰੇ ਬਿਮਾਰੀ ਤੇ ਤੜਫ ਹੈ, ਤਲਵਾਰ ਚਾਹ ਕੇ ਦੌੜ ਕੇ ਪਿਓ ਦੇ ਖੈਮੇ ਚਾਹ ਕੇ ਆਵਾਜ਼ ਕਰਕੇ ਦੇ ਬਾਬਾ ਮੇਰੀ ਗੈਰਤ ਨੂੰ ਜੋਸ਼ ਆ ਗਿਆ ਹੈ। ਸਿਪਾਹੀ ਦਰਵਾਜ਼ੇ ਤੇ ਪੈ ਬੁਲੇ, ਮੈਨੂੰ ਜੰਗ ਦੀ ਇਜਾਜ਼ਤ ਦਿਓ, ਜੰਗ ਦੀ ਇਜਾਜ਼ਤ ਨਾ ਮਾਉਣਾ। ਅਕਬਰ ਨੇ ਆ ਕੇ ਬਿਮਾਰ ਬਿਰਾ ਦੇ ਗੱਲ ਚ ਬਾਹ ਪਾਈਆਂ।

ਮੇਰੀ ਮਰਜ਼ੀ ਲੇਕਿਨ ਇਵੇਂ ਕਰੋ ਮੈਨੂੰ ਬਾਬੇ ਦਾ ਹੁਕਮ ਹੈ ਮੈਨੂੰ ਇੱਕ ਦਫਾ ਬਚਣਾ ਤਾਂ ਸੱਡੋ ਚਾ ਬੀਬੀ ਦਾ ਆਵਾਜ਼ ਅਕਬਰ ਮੈਂ ਬਤੂਲ ਦੀ ਧੀ ਦੀ ਇਜਾਜ਼ਤ ਦੇ ਬਗੈਰ ਤੈਨੂੰ ਕਦੇ ਬਚਣਾ ਨਾ ਸੱਡਾਂ ਸ਼ਾਹਜ਼ਾਦੇ ਨੇ ਮਾਂ ਦਾ ਬਾਜ਼ੂ ਨੱਪਿਆ ਆਵਾਜ਼ ਆਓ ਮੈਂ ਤੁਹਾਨੂੰ ਇਜਾਜ਼ਤ ਲੈ ਦੇਵਾਂ ਮਾਂ ਨੂੰ ਨਾ ਲਾ ਕੇ ਜਿਹੜੇ ਆਏ ਜਨਾਬੇ ਜ਼ੈਨਬ ਆਲੀਆ ਦੇ ਕੋਲ ਅਕਬਰ ਹੱਥ ਬੱਤ ਕਿਆ ਦੇ ਫੁੱਫੀ ਅੰਮਾ ਮੇਰੀ ਅੰਮਾ ਨੂੰ ਇਜਾਜ਼ਤ ਦਿਓ ਜੋ ਮੈਨੂੰ ਇੱਕ ਦਫਾ ਬਚਣਾ ਤਾਂ ਸੱਡ ਗਿੰਨੇ ਮੇਰਾ ਆਖਰੀ ਵੇਲਾ ਹੈ ਸੈਯਦਾ ਦੀ ਠੰਡਾ ਸਾਹਿਬ ਕਿਆ ਦੀ ਅਕਬਰ ਦੀ ਅਮੜੀ ਤੈਨੂੰ ਇਜਾਜ਼ਤ ਤੇ ਮੇਰੇ ਬਚੜੇ ਨੂੰ ਬਚੜਾ ਸੱਦ ਲਓ ਅਕਬਰ ਦੀ ਅਮੜੀ ਹੱਥ ਬੱਤ ਕਿਆ ਦੀ ਬੀਬੀ ਮੈਨੂੰ ਜਾ ਖਾ ਮੈਂ 18 ਸਾਲ ਹੋਏ ਨਹੀਂ ਸੱਡਾ ਸੈਯਦਾ ਦੀ ਦਾਵਾ ਲੈ ਮੈਂ ਅਲੀ ਦੀਦੀ ਉਹ ਕਿਆ ਦੀ ਪਈਆਂ ਜਲਦੀ ਬਚੜਾ ਸੱਦ 18 ਸਾਲ ਤੋਂ ਬਾਅਦ ਅਕਬਰ ਦੀ ਅਮੜੀ ਤਲੀਆਂ ਟੇਕ ਕੇ ਉੱਠੀਏ ਵੱਧ ਕੇ ਅਕਬਰ ਦੇ ਗੱਲ 'ਚ ਬਾਂਹ ਪਾ ਕੇ ਲਾਂਦੀ ਡਾੜੀ ਤੇ ਬੋਸਾ ਦੇ ਕੇ ਆਦੀ ਹਾਏ ਮੇਰਾ ਸੋਹਣਾ ਬਚੜਾ ਹਾਏ ਮੇਰਾ ਜਵਾਨ ਬਚੜਾ ਮੇਰਾ ਡਾੜੀ ਲਾਂਦਾ ਬਚੜਾ ਬੀਬੀ ਨੇ ਅਕਬਰ ਦਾ ਮੂੰਹ ਚੁੰਮਿਆ ਜਾਂ ਜਲਦੀ ਨਾਲ ਅਕਬਰ ਨੇ ਸਰ ਤੂੰ ਅਮਾਮਾ ਉਤਾਰਿਆ ਅਮਾਮਾ ਉਤਾਰ ਕੇ ਅਕਬਰ ਨੇ ਲਹਾਈ ਮੁੰਦਰੀ ਮੁੰਦਰੀ ਲਹਾ ਕੇ ਦਸਤਾਰ ਨਾਲ ਬੱਤ ਕੇ ਦਸਤਾਰ ਮਾਂ ਦੇ ਪੈਰਾਂ 'ਚ ਰੱਖੀ ਬੀਬੀ

ਜਿਲੇ ਸਿਲਮਾ ਨੂੰ ਪਤਾ ਲੱਗਾ ਜੋ ਬਤੂਲ ਦੀ ਧੀ ਬਾਜ਼ਾਰ ਚ ਆ ਗਈ ਉਸ ਮਕਾਨ ਦੀ ਛੱਤ ਤੋਂ ਧੱਕ ਮਾਰ ਦਿੱਤਾ ਦੌੜਦੀ ਹੋਈ ਆ ਕੇ ਜਨਾਬੇ ਜਨਾਬੇ ਆਲੀਆ ਦੇ ਪੈਰ ਪਕੜ ਕੇ ਪਿੱਟ ਕੇ

ਆਓ ਗਈ। ਸਲਮਾ ਜਲਦੀ ਨਾਲ ਉੱਠੀ ਏ, ਬੁਰਕਾ ਪਰੇ ਸੱਟ ਕੇ, ਸਰ ਦੇ ਵਾਲ ਖੋਲ ਕੇ, ਆਪਣੇ 10 ਸਾਲ ਦੇ ਬੱਚੇ ਨੂੰ ਨਾਲ ਲਾ ਕੇ ਘਰ ਆ ਕੇ ਤਲਵਾਰ ਉਠਾਈ। ਤਲਵਾਰ ਉਠਾ ਕੇ ਆਵਾਜ਼ ਕਰਕੇ ਪੁੱਤਰ ਨੂੰ ਆਦੀ, ਅੱਜ ਬਤੂਲ ਦੀ ਧੀ ਦਾ ਬਦਲਾ ਗਿਣਨਾ। ਇਹ ਦੌੜੀਏ, ਇਸ ਹਮਲਾ ਕੀਤਾ ਜਾਂ ਅਚਾਨਕ ਜਨਾਬੇ ਜਨਾਬ ਆਲੀਆ ਦੀ ਦੀਦ ਪਈ। ਸਹੀ ਆਜ਼ਾਦੀ ਨੇ ਬਿਰਾ ਦੀ ਸਾਂਗ ਤੋਂ ਡਿੱਠਾ, ਇਮਾਮ ਦੇ ਸਰ ਨੇ ਪਰਵਾਸ ਕੀਤਾ, ਇਮਾਮ ਦਾ ਸਰ ਅੱਗੇ ਆ ਗਿਆ। ਆਵਾਜ਼ ਹੈ, ਸਲਮਾ ਜੰਗ ਨਹੀਂ ਕਰਨਾ, ਇਤਨੇ ਤੱਕ ਸਲਮਾ ਦੇ ਰਿਸ਼ਤੇਦਾਰ ਚਾਦਰਾਂ ਗਿੰਨਾ ਹੈ, ਤੂੰ ਸਾਡੀ ਇੱਜ਼ਤ ਤੇ ਬੁਰਕਾ ਪਾ ਚ, ਬੁਰਕੇ ਦਾ ਨਾਮ ਹੈ ਜਾਂ ਸਲਮਾ ਦੀ ਕੂਕ ਨਿਕਲੀ ਹੈ।

ਦਸਵੀਂ ਦੇ ਦਿਨ ਸੈਦ ਦੇ ਦਰਦਾਂ ਦੀ ਇਬਤਦਾ ਸ਼ੁਰੂ ਹੋਈ ਹੈ। ਹੁਸੈਨ ਨਮਾਜ਼ ਪੜ੍ਹ ਕੇ ਭੈਣ ਦੇ ਖੈਮੇ ਚੈਨ ਆਵਿਲ ਕਿਆ, ਲੇਕਿਨ ਭੈਣ ਮੁਸੱਲੇ ਤੇ ਬੈਠੀ ਹੈ। ਇਮਾਮ ਨੇ ਆ ਕੇ ਭੈਣ ਦੇ ਚਿੱਟੇ ਵਾਲਾਂ ਤੇ ਹੱਥ ਰੱਖਾ ਹੈ। ਆਵਾਜ਼ ਹੈ ਅੰਮਾ ਦੀ ਜਾਈ, ਮੇਰੀ ਮਰਜ਼ੀ ਹੈ ਕਰਬਲਾ ਦੀ ਜੰਗ ਦੀ ਇਬਤਦਾ, ਮੈਂ ਤੇਰੇ ਚੰਨ ਅਕਬਰ ਤੂੰ ਕਰਾਂ, ਮੈਨੂੰ ਅਕਬਰ ਵਲਾ ਦੇ। ਅਕਬਰ ਵਲਾਵਣ ਦਾ ਨਾਮ ਆਇਆ ਜਾਂ ਸੈਦ ਆਦੀ ਉੱਠ ਕੇ ਜਿਵੇਂ ਦੂੰ ਬਚੜੇ ਮੁਸੱਲੇ ਤੇ ਬੈਠਿਆ ਸੀ, ਬਚੜਾਂ ਦਾ ਹੱਥ ਨੱਪ ਕੇ ਭਿਰਾ ਦੇ ਪੈਰਾਂ ਚ ਬਾਇਸ।

ਬਾਦਸ਼ਾਹ ਇਮਾਮ ਨੇ ਬੜੀ ਮੁਸ਼ਕਿਲ ਨਾਲ ਸੈਯਦ ਆਦੀ ਦੀ ਜੋੜੀ ਨੂੰ ਇਜਾਜ਼ਤ ਦਿੱਤੀ ਏ। ਜੋੜੀ ਲੜਦੀ ਲੜਦੀ ਤਿੰਨ ਮੀਲ ਤੇ ਆ ਜਣੀ ਏ। ਜਲੇ ਜੋੜੀ ਜਣੀ ਇਮਾਮ ਦਾ ਆਵਾਜ਼ ਹੈ ਗਾਦੀ, ਆਵਾਜ਼ ਹੈ ਜੀ ਸਰਦਾਰ, ਆਵਾਜ਼ ਹੈ ਉਹ ਮੇਰਾ ਜਲਾਲੀਆਂ ਵਾਲਾ ਵੀਰ, ਵਨ ਮੇਰੇ ਬਣਿਆਂ ਦੀਆਂ ਲਾਸ਼ਾਂ ਗਿਣਨਾ। ਗਾਦੀ ਲੜਦਾ ਹੋਇਆ ਗਾਦੀ ਨੇ ਆ ਕੇ ਜੋੜੀ ਦੀਆਂ ਲਾਸ਼ਾਂ ਚਾਹੀਆਂ, ਆ ਕੇ ਖੈਮਾ ਦੇ ਦਰਮਿਆਨ ਸਮਾ ਛੋੜੀਆਂ। ਸਾਰੇ ਪਰਦਾਦਾਰ ਆ ਗਏ, ਫਿਜ਼ਾ ਹੱਥ ਬਲ ਕਿਆ ਦੀ ਹੁਸੈਨ, ਸਾਰੀਆਂ ਬੀਬੀਆਂ ਮੌਜੂਦ, ਜੋੜੀ ਦੀ ਅਮੜੀ ਨਹੀਂ ਆਈ। ਇਮਾਮ ਵੱਲ ਕੇ ਦੇਖੇ ਭੈਣ ਨਜ਼ਰ ਨਹੀਂ ਆਈ, ਇਮਾਮ ਟੁਰਦੇ ਹੋਏ ਭੈਣ ਦੇ ਖੈਮੇ ਚ ਆਵੇਂ ਕਿ ਆ ਦੇਖਿਨ ਜਨਾਬੇ ਜ਼ੈਨਬੇ ਆਲੀਆ ਮੁਸੱਲੇ ਤੇ ਬਹਿ ਕੇ ਅਲਹਮਦੀ ਤਸਬੀਹ ਪਈ ਪੜਦੀ ਏ। ਇਮਾਮ ਨੇ ਆ ਕੇ ਭੈਣ ਦੇ ਚਿੱਟੇ ਵਾਲਾਂ ਤੇ ਹੱਥ ਰੱਖਾ ਏ, ਆਵਾਜ਼ਾ ਮੇਰੀ ਉਜੜੀ ਭੈਣ, ਬਛੜੇ ਆ ਗਏ ਨੀ, ਬਛੜਾ ਦੀਆਂ ਲਾਸ਼ਾਂ ਤੇ ਵਾਲ ਖੋਲ।

ਨਹੀਂ ਇਮਾਮ ਭੈਣ ਨੂੰ ਮਜਬੂਰ ਕਰਕੇ ਗਿਣਨਾ ਹੈ। ਲੇਕਿਨ ਸੈਯਦ ਆਦੀ ਆ ਕੇ 15 ਕਦਮਾਂ ਤੇ ਮਿੱਟੀ ਤੇ ਬਹਿ ਗਈ ਹੈ। ਆਵਾਜ਼ ਆ ਹੁਸੈਨ ਮੈਂ ਤੇਰਾ ਸਦਕਾ ਦਿੱਤਾ, ਮੈਂ ਸਦਕੇ ਦੇ ਨੇੜੇ ਨਹੀਂ ਵੰਜਣਾ। ਸੈਯਦ ਆਦੀ ਮਿੱਟੀ ਤੇ ਬੈਠੀ ਹੈ, ਇੱਕ ਸਿਪਾਹੀ ਦਰਵਾਜ਼ੇ ਤੋਂ ਆਵਾਜ਼ ਕਰਕੇ ਆ ਦੇ ਹੁਸੈਨ ਬਾਲ ਮਰਵਾਉਣੇ ਸ਼ੁਰੂ ਕਰ ਦਿੱਤੇ ਨੀ। ਤੇਰੇ ਕੋਲ ਅਕਬਰ ਜਾ ਜਵਾਨ ਹੈ, ਗਾਜ਼ੀ ਜਾ ਜਵਾਨ ਹੈ, ਸਾਡੇ ਮੁਕਾਬਲੇ ਚ ਕੋਈ ਜਵਾਨ ਭੇਜ। ਜੇ ਉਸਨੇ ਤਾਲਾ ਮਾਰਿਆ, ਬੇਦੇ ਬਿਮਾਰ ਬਿਸਤਰੇ ਬਿਮਾਰੀ ਤੇ ਤੜਪ ਹੈ, ਤਲਵਾਰ ਚਾਹ ਕੇ ਦੌੜ ਕੇ ਪਿਉ ਦੇ ਖੈਮੇ ਚਾਹ ਕੇ ਆਵਾਜ਼ ਕਰਕੇ ਆ ਦੇ, ਬਾਬਾ ਮੇਰੀ ਗੈਰਤ ਨੂੰ ਜੋਸ਼ ਆ ਗਿਆ ਹੈ। ਸਿਪਾਹੀ ਦਰਵਾਜ਼ੇ ਤੇ ਪੈ ਬੁਲੇ, ਮੈਨੂੰ ਜੰਗ ਦੀ ਇਜਾਜ਼ਤ ਦਿਓ, ਜੰਗ ਦੀ ਇਜਾਜ਼ਤ ਨਾ ਮਾਉਣਾ। ਅਕਬਰ ਨੇ ਆ ਕੇ ਬਿਮਾਰ ਬਿਰਾ ਦੇ ਗੱਲ ਚ ਬਾਹ ਪਾਈਆਂ,

ਤੁਹਾਡੀ ਮਰਜ਼ੀ, ਲੇਕਿਨ ਇਵੇਂ ਕਰੋ, ਮੈਨੂੰ ਬਾਬੇ ਦਾ ਹੁਕਮ, ਮੈਨੂੰ ਇੱਕ ਦਫ਼ਾ ਬਚਣਾ ਤਾਂ ਛੱਡੋ ਚਾ। ਬੀਬੀ ਦਾ ਆਵਾਜ਼, ਅਕਬਰ, ਮੈਂ ਬਤੂਲ ਦੀ ਧੀ ਦੇ ਇਜਾਜ਼ਤ ਦੇ ਬਗੈਰ ਤੈਨੂੰ ਕਦੇ ਬਚੜਾ ਨਾ ਛੱਡਾਂ। ਸ਼ਾਹਜ਼ਾਦੇ ਨੇ ਮਾਂ ਦਾ ਬਾਜ਼ੂ ਨੱਪੇ, ਆਵਾਜ਼ ਆਓ ਮੈਂ ਤੁਹਾਨੂੰ ਇਜਾਜ਼ਤ ਲੈ ਦੇਵਾਂ। ਮਾਂ ਨੂੰ ਨਾ ਲਾ ਕੇ ਜੇਲੇ ਆਏ ਜਨਾਬੇ ਜ਼ੈਨਬ ਆਲੀਆ ਦੇ ਕੋਲ। ਅਕਬਰ ਹੱਥ ਬੱਤ ਕਿਆ ਦੇ, ਫੁੱਫੀ ਅੰਮਾ, ਮੇਰੀ ਅੰਮਾ ਨੂੰ ਇਜਾਜ਼ਤ ਦਿਓ ਜੋ ਮੈਨੂੰ ਇੱਕ ਦਫ਼ਾ ਬਚੜਾ ਤਾਂ ਛੱਡ ਗਏ ਨੇ, ਮੇਰਾ ਆਖਰੀ ਵੇਲਾ ਹੈ। ਸੈਯਦਾ ਦੀ ਠੰਡਾ ਸਾਹਿਬ ਅਰਕਿਆ ਦੀ, ਅਕਬਰ ਦੀ ਅਮੜੀ, ਤੈਨੂੰ ਇਜਾਜ਼ਤ ਤੇ ਮੇਰੇ ਬਚੜੇ ਨੂੰ ਬਚੜਾ ਸੱਦ ਲਓ। ਅਕਬਰ ਦੀ ਅਮੜੀ ਹੱਥ ਬੱਤ ਕਿਆ ਦੀ, ਬੀਬੀ ਮੈਨੂੰ ਜਾਖ ਹੈ, ਮੈਂ 18 ਸਾਲ ਹੋਏ ਨਹੀਂ ਛੱਡਾ। ਸੈਯਦਾ ਦੀ ਦਾਵਾ ਲੈ, ਮੈਂ ਅਲੀ ਦੀਦੀ, ਉਹ ਕਿਆ ਦੀ ਪਈਆਂ ਜਲਦੀ ਬਚੜਾ ਸੱਦ। 18 ਸਾਲ ਤੋਂ ਬਾਅਦ ਅਕਬਰ ਦੀ ਅਮੜੀ ਤਲੀਆਂ ਟੇਕ ਕੇ ਉੱਠੀਏ, ਵੱਧ ਕੇ ਅਕਬਰ ਦੇ ਗੱਲ 'ਚ ਬਾਂਹ ਪਾ ਕੇ ਲਾਂਦੀ ਡਾੜੀ ਤੇ ਬੋਸਾ ਦੇ ਕੇ ਆਦੀ, ਹਾਏ ਉਹ ਮੇਰਾ ਸੋਹਣਾ ਬਚੜਾ, ਹਾਏ ਉਹ ਮੇਰਾ ਜਵਾਨ ਬਚੜਾ, ਉਹ ਮੇਰਾ ਡਾੜੀ ਲਾਂਦਾ ਬਚੜਾ। ਬੀਬੀ ਨੇ ਅਕਬਰ ਦਾ ਮੂੰਹ ਚੁੰਮੈ, ਜਾਂ ਜਲਦੀ ਨਾਲ ਅਕਬਰ ਨੇ ਸਰ ਤੂੰ ਅਮਾਮਾ ਉਤਾਰੇ, ਅਮਾਮਾ ਉਤਾਰ ਕੇ ਅਕਬਰ ਨੇ ਲਹਾਈ ਮੁੰਦਰੀ, ਮੁੰਦਰੀ ਲਹਾ ਕੇ ਦਸਤਾਰ ਨਾਲ ਬੱਤ ਕੇ ਦਸਤਾਰ ਮਾਂ ਦੇ ਪੈਰਾਂ 'ਚ ਰੱਖੀ ਬੀਬੀ ਦਾ।

ਦੇਖ ਕੇ ਸਾਰੀਆਂ ਬੀਬੀਆਂ ਹੱਥ ਬਾਤ ਕਿਆ ਦਿਨ ਬਤੂਲ ਦੀ ਬਚੜੀ ਚਾਦਰਾਂ ਤਾਂ ਮੁਸਲਮਾਨਾਂ ਲੁੱਟ ਲਈਆਂ ਸਹੀ ਆਜ਼ਾਦੀ ਪਰੇਸ਼ਾਨ ਹੋਈ ਫਿਜ਼ਾ ਦਾ ਆਵਾਜ਼ ਵਾਹ ਲੱਗੇ ਖੁੱਲੇ ਹੋਏ ਨੀ ਕਮੀਜ਼ ਦਾ ਬਟਨ ਖੋਲ ਕੇ ਕਮੀਜ਼ ਸਰ ਤੇ ਦੇ ਮੇਰੀ ਕੰਨ ਤੇ ਮੱਥਾ ਰੱਖ ਨਾਨਾ ਜੋ ਆਇਆ ਨਾਨੇ ਦਾ ਸਲਾਮ ਕਰ ਸਹੀ ਆਜ਼ਾਦੀ ਫਿਜ਼ਾ ਦੀ ਕੰਨ ਤੇ ਮੱਥਾ ਰੱਖ ਕੇ ਜਲੇ ਨਾਨੇ ਦੇ ਕੋਲ ਆਈਏ ਸੱਜਾ ਹੱਥ ਨਾਨੇ ਦੇ ਪੈਰਾਂ ਤੇ ਰੱਖ ਕੇ ਆਵਾਜ਼ ਕਰਕੇ ਆ ਦੀ ਨਾਨਾ ਸਾਹਮਣੇ ਆਵਾ ਲੇਕਿਨ ਵਾਲ ਖੁੱਲੇ ਹੋਏ ਨੇ ਨਾਨੇ ਦਾ ਸਲਾਮ ਕਰਕੇ ਭਰਾ ਨੂੰ ਮਿਲੀਏ ਭਰਾ ਮਾਂ ਨੂੰ ਮਿਲੀਏ ਜਲੇ ਪਿਓ ਦੇ ਕੋਲ ਆਈਏ ਫਿਜ਼ਾ ਦੀ ਕੰਨ ਦੇ ਪਿੱਛੋਂ ਨਹੀਂ ਰਹਿ ਸਕੀ ਪਿਓ ਦੇ ਪੈਰਾਂ ਤੇ ਵਾਲ ਖੋਲ ਕੇ ਆ ਦੇ ਬਾਬਾ ਊਂ ਵੇਲੇ ਆਇਆ ਜਲੇ ਚਾਦਰਾਂ ਲੁੱਟੀਆਂ ਗਈਆਂ ਜਲੇ ਚਾਦਰਾਂ ਦਾ ਨਾਮ ਆਇਆ ਅਲੀ ਦੀ ਕੂਕ ਨਿਕਲੀ ਏ

ਗੁਰਬਤ ਦਾ ਹੋਕਾ ਦਿੱਤਾ ਹੈ ਸਯਦਾ ਦਾ ਹੈ ਕੋਈ ਮੈਂ ਗਰੀਬ ਦੀ ਮਦਦ ਕਰਨ ਵਾਲਾ ਛੇ ਮਹੀਨਿਆਂ ਦਾ ਅਸਗਰ ਪੰਗੂੜੇ ਤੜਫਿਆ ਜਨਾਬ ਫਿਜ਼ਾ ਹੱਕਲ ਮਾਰ ਕੇ ਆਦੀਆਂ ਹੁਸੈਨ ਇੱਕ ਵਾਰੀ ਖੈਮੇ ਇੰਜੇ ਆਦੀ ਵੇ ਮਾ ਜ਼ਹਰਾ ਦੁਆਂਦਾ ਵੇ ਹੁਸੈਨ ਲੈ ਸਲਾਮ ਖੈਮੇ ਚੈਨ ਜਨਾਬ।

ਹੱਕਲ ਮਾਰ ਕੇ ਆ ਦੀਏ ਲਾਲੇ ਮਾਂ ਆਪਣਾ ਤੀਰ ਵੇਖ ਤੇ ਮੇਰਾ ਸਵੀਰ ਵੇਖ ਬੀਬੀ ਆ ਦੀਏ ਜਾ ਤਮਾਰ ਅੱਜ ਕੇ ਜਾਇਆ ਨਹੀਂ ਭੈਣੀ ਖਿਡਾਇਆ ਨਹੀਂ ਆਲਮ ਦੇ ਬੱਚੇ ਤੀਰ ਚਲਾਇਆ ਤੀਰ ਨੇ ਦੋ ਕੰਮ ਕੀਤੇ ਨੇ ਮੇਰੇ ਇਮਾਮ ਦਾ ਬਾਜ਼ੂ ਜ਼ਖਮੀ ਕੀਤਾ ਅਸਗਰ ਦਾ ਗੱਲਾ ਜ਼ਖਮੀ ਕੀਤਾ ਸੈਯਦਾ ਦਾ ਅਸਗਰ ਲਾਲ ਪਾਣੀ ਠੰਡਾ ਪਿਓ ਦੇ ਹੱਥਾਂ ਤੇ ਤੜਪ ਕੇ ਆਦਾ ਬਾਬਾ ਤੂੰ ਦੱਸਾ ਬਾਤ ਬਚ ਗਈ ਅਗਰ ਮੇਰੇ ਮਾਂ

ਬਾਬਰ ਵਾਲਾਈ ਅਲਾ ਵੇਖਿਆ ਵੀ ਗੁੱਸਾ ਹੈ ਸਵਾਰ ਤੂੰ ਨਾਲ ਕਿਉਂ ਮਿਲਾ ਹੈ ਸੁਲਾ ਨੇ ਕਿਹਾ ਕਸੂਰ ਕੀਤਾ ਸੁਲਾ ਸਾਡੇ ਨਾਲ ਲਿਆ ਪਈ ਇਮਾਨ ਨੇ ਰੋ ਕੇ ਫਰਮਾਇਆ ਅਕਬਰ ਚੱਕਾ

0: ਮੁਸਲਮਾਨਾਂ ਹੋਏ ਸ਼ਾਮੇ ਗਰੀਬਾਂ ਇਹਦਾ ਆਉਂਦਾ ਦਿਓ ਗੁਜ਼ਰ ਗਿਆ ਸਾਰਾ ਦਿਓ ਦੇ ਵੱਜਦੇ ਹੋਏ ਘੋੜੇ ਰੁਕ ਗਏ ਚਲਦੀਆਂ ਹੋਈਆਂ ਤਲਵਾਰੀ ਰੁਕ ਗਈਆਂ ਵਗਦੇ ਹੋਏ ਮੇਰੇ ਰੁਕ ਗਏ ਹਵਾਵਾਂ ਰੁਕ ਗਈਆਂ।
1: Bradford Asian Radio on 1413

ਦਸਵੀਂ ਦੇ ਦਿਨ ਸੈਦ ਦੇ ਦਰਦਾਂ ਦੀ ਇਬਤਦਾ ਸ਼ੁਰੂ ਹੋਈ ਹੈ। ਹੁਸੈਨ ਨਮਾਜ਼ ਪੜ੍ਹ ਕੇ ਭੈਣ ਦੇ ਖੈਮੇ ਚਾਇਨ ਆਵਿਲ ਕਿਆ ਦੇਖਿਨ ਭੈਣ ਮੁਸੱਲੇ ਤੇ ਬੈਠੀ ਹੈ। ਇਮਾਮ ਨੇ ਆ ਕੇ ਭੈਣ ਦੇ ਚਿੱਟੇ ਵਾਲਾਂ ਤੇ ਹੱਥ ਰੱਖਾ ਹੈ। ਆਵਾਜ਼ ਹੈ ਅੰਮਾ ਦੀ ਜਾਈ, ਮੇਰੀ ਮਰਜ਼ੀ ਹੈ ਕਰਬਲਾ ਦੀ ਜੰਗ ਦੀ ਇਬਤਦਾ ਮੈਂ ਤੇਰੇ ਚੰਨ ਅਕਬਰ ਤੂੰ ਕਰਾਂ, ਮੈਨੂੰ ਅਕਬਰ ਵਲਾ ਦੇ। ਅਕਬਰ ਵਲਾਵਣ ਦਾ ਨਾਮ ਆਇਆ ਯਾ ਸੈਯਦਾ ਦੀ ਉੱਠ ਕੇ ਜਿਵੇਂ ਦੂ ਬਚੜੇ ਮੁਸੱਲੇ ਤੇ ਬੈਠਿਆ ਸੀ, ਬਚੜਾਂ ਦਾ ਹੱਥ ਨੱਪ ਕੇ ਭਿਰਾ ਦੇ ਪੈਰਾਂ ਚ ਬਾਇਸ।

ਲਾਸ਼ਾਂ ਗਿਣਨਾ। ਰਾਜ਼ੀ ਲੜਦਾ ਹੋਇਆ ਰਾਜ਼ੀ ਨੇ ਆ ਕੇ ਜੋੜੀ ਦੀਆਂ ਲਾਸ਼ਾਂ ਚਾਹੀਆਂ, ਆ ਕੇ ਖੈਮਾ ਦੇ ਦਰਮਿਆਨ ਸਮਾ ਛੋੜੀਆਂ। ਸਾਰੇ ਪਰਦਾਦਾਰ ਆ ਗਏ, ਫਿਜ਼ਾ ਹੱਥ ਬਲ ਕਿਆ ਦੇ ਹੁਸੈਨ, ਸਾਰੀਆਂ ਬੀਬੀਆਂ ਮੌਜੂਦ, ਜੋੜੀ ਦੀ ਅਮੜੀ ਨਹੀਂ ਆਈ। ਇਮਾਮ ਵੱਲ ਕੇ ਦੇਖੇ ਭੈਣ ਨਜ਼ਰ ਨਹੀਂ ਆਈ, ਇਮਾਮ ਟੁਰਦੇ ਹੋ ਭੈਣ ਦੇ ਖੈਮੇ ਚ ਆਵੇ ਕਿ ਆਦੇ ਕਿਨ ਜਨਾਬੇ ਜ਼ੈਨਬ ਆਲੀਆ ਮੁਸੱਲੇ ਤੇ ਬਹਿ ਕੇ ਅਲਹਮਦ ਦੀ ਤਸਬੀਹ ਪਈ ਪੜਦੀ ਏ। ਇਮਾਮ ਨੇ ਆ ਕੇ ਭੈਣ ਦੇ ਚਿੱਟੇ ਵਾਲਾਂ ਤੇ ਹੱਥ ਰੱਖਾ ਏ, ਆਵਾਜ਼ ਆ ਮੇਰੀ ਉਜੜੀ ਭੈਣ, ਬਛੜੇ ਆ ਗਏ ਨੀ, ਬਛੜਾ ਦੀਆਂ ਲਾਸ਼ਾਂ ਤੇ ਵਾਲ ਖੋ।

ਸਾਰੀਆਂ ਬੀਬੀਆਂ ਕੰਡ ਕਰੋ, ਪਰਦਾਦਾਰ ਕੰਡ ਕਰ ਬੈਠੇ ਨੇ। ਇਮਾਮ ਨੇ ਆਪਣੇ ਜਵਾਨ ਬਛੜੇ ਦੇ ਸਰ ਤੋਂ ਅਮਾਮਾ ਉਤਾਰਿਆ। ਅਮਾਮਾ ਉਤਾਰ ਕੇ ਇੱਕ ਲੰਬਾ ਰੱਖ ਕੇ ਸੈਯਦ ਨੇ ਅਕਬਰ ਦਾ ਤਾਤਲ ਹਨਕ ਵਲਾਇਆ ਹੈ। ਤਾਤਲ ਹਨਕ ਵਲਾ ਕੇ ਮੂੰਹ ਚੁਮਕਿਆ, ਦਨ ਅਕਬਰ ਮੇਰੀ ਤਰਫੋਂ ਤਾਂ ਇਜਾਜ਼ਤ ਤੇਰੀ, ਲੇਕਿਨ ਜ਼ਈਫ ਮਾਂ ਤੈਨੂੰ ਸਾਰੀ ਜ਼ਿੰਦਗੀ ਬਚੜਾ ਨਹੀਂ ਸੱਡਾ, ਉਹ ਮਿੱਟੀ ਤੇ ਬੈਠੀ ਵਨ ਮਾਂ ਨੂੰ ਮਜਬੂਰ ਕਰ ਦੋ ਤੈਨੂੰ ਬਚੜਾ ਸੱਡੇ। ਪਿਓ ਦੇ ਹੁਕਮ ਦੀ ਤਾਮੀਲ ਕਰਦਾ ਹੋਇਆ ਅਕਬਰ ਨੇ ਆ ਕੇ ਮਾਂ ਦੇ ਪੈਰ ਨਪਿਨ, ਬੀਬੀ ਨੇ ਜਿਹੜੇ ਜਵਾਨ ਬਚੜੇ ਦਾ ਤਾਤਲ ਹਨਕ ਵੱਲਾ ਹੋਇਆ ਡਿੱਠਾ।

ਬਾਬੇ ਦਾ ਹੁਕਮ ਮੈਨੂੰ ਇੱਕ ਦਫ਼ਾ ਬਚਣਾ ਤਾਂ ਸੱਡੋ ਚਾ ਬੀਬੀ ਦਾ ਆਵਾਜ਼ ਅਕਬਰ ਮੈਂ ਬਤੂਲ ਦੀ ਧੀ ਦੇ ਇਜਾਜ਼ਤ ਦੇ ਬਗੈਰ ਤੈਨੂੰ ਕਦੇ ਬਚੜਾ ਨਾ ਸੱਡਾ ਸ਼ਾਦਾ ਦੇ ਨੇ ਮਾਂ ਦਾ ਬਾਜ਼ੂ ਨੱਪਿਆ ਆਵਾਜ਼ ਹੈ ਆਓ ਮੈਂ ਤੁਹਾਨੂੰ ਇਜਾਜ਼ਤ ਲੈ ਦੇਵਾਂ ਮਾਂ ਨੂੰ ਨਾ ਲਾ ਕੇ ਜੇ ਲਿਆਏ ਜਨਾਬ ਜ਼ੈਨਬ ਆਲੀਆ ਦੇ ਕੋਲ ਅਕਬਰ ਹੱਥ ਬੱਤ ਕਿਆ ਦੇ ਫੁੱਫੀ ਅੰਮਾ ਮੇਰੀ ਅੰਮਾ ਨੂੰ ਇਜਾਜ਼ਤ ਦਿਓ ਜੋ ਮੈਨੂੰ ਇੱਕ ਦਫ਼ਾ ਬਚੜਾ ਤਾਂ ਸੱਡ ਗਿਨੇ ਮੇਰਾ ਆਖਰੀ ਵੇਲਾ ਹੈ ਸੈਯਦਾ ਦੀ ਠੱਡਾ ਸਾਹਿਬ ਅਰਕਿਆ ਦੀ ਅਕਬਰ ਦੀ ਅਮੜੀ ਤੈਨੂੰ ਇਜਾਜ਼ਤ ਤੇ ਮੇਰੇ ਬਚੜੇ ਨੂੰ ਬਚੜਾ ਸੱਦ ਲਓ ਅਕਬਰ ਦੀ ਅਮੜੀ ਹੱਥ ਬੱਤ ਕਿਆ ਦੀ ਬੀਬੀ ਮੈਨੂੰ ਜਾਖ ਹੈ ਮੈਂ 18 ਸਾਲ ਹੋਏ ਨਹੀਂ ਸੱਡਾ ਸੈਯਦਾ ਦੀ ਦਾਵਾ ਲੈ ਮੈਂ ਅਲੀ ਦੀਦੀ ਉਹ ਕਿਆ ਦੀ ਪਈਆਂ ਜਲਦੀ ਬਚੜਾ ਸੱਦ 18 ਸਾਲ ਤੋਂ ਬਾਅਦ ਅਕਬਰ ਦੀ ਅਮੜੀ ਤਲੀਆਂ ਟੇਕ ਕੇ ਉੱਠੀ ਏ ਵੱਤ ਕੇ ਅਕਬਰ ਦੇ ਗਲ ਚ ਬਾਂਹ ਪਾ ਕੇ ਲਾਂਦੀ ਡਾੜੀ ਤੇ ਬੋਸਾ ਦੇ ਕੇ ਆਦੀ ਹਾਇਓ ਮੇਰਾ ਸੋਹਣਾ ਬਚੜਾ ਹਾਇਓ ਮੇਰਾ ਜਵਾਨ ਬਚੜਾ ਮੇਰਾ ਡਾੜੀ ਲਾਂਦਾ ਬਚੜਾ ਬੀਬੀ ਨੇ ਅਕਬਰ ਦਾ ਮੂੰਹ ਚੁੰਮੈ ਜਾਂ ਜਲਦੀ ਨਾਲ ਅਕਬਰ ਨੇ ਸਰ ਤੂੰ ਅਮਾਮਾ ਉਤਾਰਾ ਏ ਅਮਾਮਾ ਉਤਾਰ ਕੇ ਅਕਬਰ ਨੇ ਲਹਾਈ ਏ ਮੁੰਦਰੀ ਮੁੰਦਰੀ ਲਹਾ ਕੇ ਦਸਤਾਰ ਨਾਲ ਬੱਤ ਕੇ ਦਸਤਾਰ ਮਾਂ ਦੇ ਪੈਰਾਂ ਚ ਰੱਖੀ ਬੀਬੀ

ਜਿੱਥੇ ਮੇਰੇ ਵੀਰ ਅਕਬਰ ਦੀ ਪੱਗ ਲਾਲ ਹੋ ਗਈ ਏ ਬਾਬਾ ਉਹ ਮੈਂ ਜਿੱਥੇ ਮੇਰੇ ਵੀਰ ਅਕਬਰ ਦੇ ਸਿਹਰੇ ਹੀ ਟੁੱਟਦੇ ਪੈਣ ਬਾਬਾ ਮੈਨੂੰ ਇਸ ਖਾਬ ਦੀ ਤਾਬੀਰ ਦੱਸ ਇਮਾਮ ਰੋਕੇ।

0: ਨਾਲ ਕਿਉਂ ਨਹੀਂ ਮਿਲਾਵੇਂ? ਸੁਗਰਾ ਨੇ ਕਿਹੜਾ ਕਸੂਰ ਕੀਤਾ? ਸੁਗਰਾ ਸਾਡੇ ਨਾਲ ਜੁਲਿਆ ਪਈ। ਇਮਾਮ ਨੇ ਰੋ ਕੇ ਫਰਮਾਇਆ,
1: ਹੇ ਅਕਬਰ ਸ਼ੱਕਾ

ਆਵਾਜ਼ ਨੇ ਬਾਬਾ ਅਕਬਰ ਕੁਸੇਰੇ ਕਰਨ ਪਵੇ ਸੇ, ਬਾਬਾ ਅਕਬਰ ਦੀ ਜੰਗ ਕਰਨ ਚੜੇ ਸੇ, ਬਾਬਾ ਇਹ ਤਲਸਾ ਮੇਰੀਆਂ ਫੁੱਫੀਆਂ ਅਕਬਰ ਨੂੰ ਮਹਿੰਦੀ ਕੱਢਣ ਲਾ ਸਨ। ਸਈਆ ਦਾ ਦਰਜ ਲੈ ਆਵਾਜ਼ ਆਏ, ਹੁਸੈਨ ਨੇ ਕਿਹਾ ਕਿ ਜਦਾਂ ਨੀਂਦਾ ਵੀਂਦਾ ਢਲ ਪਾਵੇ।

ਦਰਾਂ ਉਸ ਸਫ਼ਰ ਦੇ ਆਹੀ ਦੂਰ ਦੀ ਜੰਝ ਪਰਦੇਸੀਆਂ ਕੂੰ ਆਂਦੇ ਨੀ ਲਾਂਦੇ ਤੇ ਚੜ੍ਹਦੇ ਉਸਦੀ ਕੂਕ ਨਹੀਂ ਰੁਕੀ ਉਹ ਉਵੇਂ ਰੋਂਦੀ ਰਹੀ ਏ ਦੂਜੀ ਸਹੇਲੀ ਉੱਠ ਕੇ ਆ ਕੇ ਉਸ ਗੱਲ 'ਚ ਬਾਹਾਂ ਪਾਈਆਂ ਉਸ ਹੌਸਲਾ ਦਿਵਾਇਆ ਹੈ

ਬੱਚੀ ਦਾ ਆਵਾਜ਼ ਹੈ, ਭੈਣੀ ਮੈਨੂੰ ਹੌਸਲਾ ਨਾ ਦਿਵਾਓ, ਮੈਨੂੰ ਖਾਬ ਆਇਆ ਹੈ, ਸਾਰਾ ਕੁਛ ਮੈਨੂੰ ਪਤਾ ਲੱਗ ਗਿਆ ਹੈ, ਤੁਸੀਂ ਮੇਰੇ 'ਤੇ ਇਹੋ ਮਿਹਰਬਾਨੀ ਕਰੋ। ਉਹ ਬੱਚੀ

ਮੇਰੇ ਸਰ ਵਿੱਚ ਖਾਕ ਰਵਾਓ ਚਾ ਸ਼ਾਏ ਅਲਬਾ ਕਿਆ ਦੇ ਬਚੜਾ ਕਿਉਂ ਘਬਰਾ ਗਈ ਬਰਾਤ ਆਵੇ ਸੀ ਆਵਾਜ਼ ਹੈ ਬਾਬਾ ਮੈਂ ਖਾਬ ਲਿਠਾ ਉਹਦਾ ਬਚੜਾ ਕਿਹੜਾ ਖਾਬ ਲਿਠਾ ਆਵਾਜ਼

ਤਦਾਰੇਨੂੰ ਹੁਸੈਨ ਤੱਤੇ ਟਿੱਬੇ ਤੇ ਘੋੜੇ ਤੇ ਸਵਾਰ ਖੜੋਤਾ ਏ ਤੀਰਾਂ ਦੀ ਬਰਸਾਤ ਏ ਤ੍ਰੈ ਭੈਣੀ ਦਰਵਾਜ਼ੇ ਤੂੰ ਪਈਆਂ ਡੇਦੀਆਂ ਅਚਾਨਕ ਹੁਸੈਨ ਜ਼ੀਨ ਤੇ ਨਜ਼ਰ ਨਹੀਂ ਆਇਆ ਜਨਾਬ ਪਾਕ ਸੈਨ ਦਾ ਆਵਾਜ਼ ਹੈ ਘੋੜਾ ਉਹ ਮੇਰਾ ਵੀਰ ਕਿੱਥੇ ਘੋੜੇ ਦਾ ਆਵਾਜ਼ ਹੈ ਸਰਦਾਰ ਜ਼ਾਦੀ ਮੇਰੀ ਜ਼ੀਨ ਚੋਂ ਨਿਕਲ ਗਏ ਜ਼ਮੀਨ ਤੂੰ ਪੁੱਛ ਸੈਯਦ ਆਦੀ ਆਦੀ ਜ਼ਮੀਨ ਤੂੰ ਦੱਸਾ ਮੇਰਾ ਵੀਰ ਕਿੱਥੇ ਆਵਾਜ਼ ਹੈ ਸੈਨ ਅਜੇ ਮੇਰੇ ਤੱਕ ਨਹੀਂ ਆਇਆ ਘੋੜੇ ਤੂੰ ਪੁੱਛ ਹੁਸੈਨ ਕਿੱਥੇ

ਗਏ ਵਜ਼ਨ ਦੇ ਅੱਜ ਪਿਓ ਆਪਣੇ ਦੇ ਕਾਤਲਾਂ ਤੂੰ ਓਏ ਮਾਸੂਮ ਤਮਾਚੇ ਸਹਿ ਗਏ ਜਿਹੜੇ ਬਚ ਗਏ ਬਾਲ ਗਰੀਬਾਂ ਦੇ ਚੁੱਪ ਕਰਕੇ ਖਾਕ ਤੇ ਬਹਿ ਗਏ। ਅੱਧ ਰਾਤ ਤੱਕ ਬਤੂਲ ਦੀ ਬੱਚੜੀ ਬਾਲ ਜਮ੍ਹਾਂ ਕਰਦੀ ਰਹੀ ਏ ਜਿਹੜੇ ਬਾਲ ਜਮ੍ਹਾਂ ਹੋ ਗਏ ਸਹੀ ਆਜ਼ਾਦੀ ਸ਼ਾਮੇ ਗਰੀਬਾਂ ਅੱਧ ਰਾਤ ਦੇ ਵੇਲੇ ਬਾਲਾਂ ਨੂੰ ਹੌਸਲਾ ਪਈ ਦਿਵਾਉਂਦੀ ਏ ਫਿਜ਼ਾ ਕਰੀਬਾ ਕਿਆ ਦੀ ਸੈਣ ਜਤੀ ਬਾਲ ਨੀ ਬੇਵਾ ਭਰ ਜਾਇਆ ਨੀ ਬਿਹਤਰ ਏ ਮਦੀਨੇ ਚਲੀ ਚੱਲ ਸੈਯਦਾ ਦੀ ਆਦੀ ਨਹੀਂ ਅੰਮਾ ਫਿਜ਼ਾ ਮੈਂ ਸ਼ਾਮ ਵੰਜਣਾ ਹੈ ਫਿਜ਼ਾ ਦੀ ਵਜ੍ਹਾ ਕਿਹੜੀ ਹੈ ਜੋ ਕਿਉਂ ਸ਼ਾਮ ਵੰਜਣਾ ਹੈ ਸੈਯਦਾ ਦੀ ਆਦੀ ਬਸ ਅੰਮਾ ਮੈਂ ਜ਼ਰੂਰ ਸ਼ਾਮ ਵੰਜਣਾ ਹੈ ਫਿਜ਼ਾ ਸਵਾਲ ਕਰਦੀ ਹੈ

ਜੁਲਣੈ ਪਰ ਸਬਰ ਯਸਾਰਾ ਅਤੇ ਜ਼ੁਲਮ ਯਜ਼ੀਦੀ ਵੰਜ ਰੋਸ ਮਾਸ਼ਰ ਦੇ ਤੁਲਣੈ। ਇਹਨੂੰ ਸੈਯਦਾ ਦੀ ਬਾਲ ਜਮ੍ਹਾਂ ਕੀਤੀ ਬੈਠੀ ਹੈ ਉਹਨੂੰ ਮੁਸਲਮਾਨ ਆਪਣੇ ਆਪਣੇ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਪਹਿਚਾਉਂਦੇ ਨੇ। ਜਿਹੜੇ ਗਾਜ਼ੀ ਦੇ ਰਿਸ਼ਤੇਦਾਰ ਲਾ ਗਾਜ਼ੀ ਦੀ ਲਾਸ਼ ਦੇ ਕਰੀਬ ਆਏ ਗਾਜ਼ੀ ਦੀ ਲਾਸ਼ 24

ਆਏ। ਅਜਾ ਸੈਯਦਾ ਦੀ ਬਾਲਾਂ ਦੇ ਇਰਦ ਗਿਰਦ ਤੁਰਦੀ ਪਈ ਆਈ, ਜਾਂ ਅਚਾਨਕ ਜਨਾਬੇ ਜ਼ੈਨਬ ਆਲੀਆ ਨੇ ਡਿੱਠਾ ਹੈ ਇੱਕ ਸਵਾਰ ਹੈ ਜਿਹੜਾ ਟਿੱਬੇ ਦੇ ਕਰੀਬ ਆ ਗਿਆ ਹੈ। ਸੈਯਦਾ ਦੀ ਦਾਵਾਦ ਹੈ, ਅੰਮਾ ਇਸ ਸਵਾਰ ਨੂੰ ਆਖ, ਅੱਗੇ ਮੈਂ ਬਹੁ ਹੌਸਲਾ ਕੀਤਾ ਹੈ, ਉਹ ਮੈਂ ਬਰਬਾਦ ਹੋ ਗਈ ਹਾਂ, ਮੈਂ ਛੋਟੇ ਛੋਟੇ ਬਾਲ ਜਮ੍ਹਾਂ ਕੀਤੀ ਬੈਠੀ ਹਾਂ, ਮਿਹਰਬਾਨੀ ਕਰਕੇ ਹੁਣ ਮੇਰੇ ਕੋਲ ਕੋਈ ਚੀਜ਼ ਨਹੀਂ। ਸਵਾਰ ਨੂੰ ਆਖ ਵੱਲ ਵੰਨ, ਵਰਨਾ ਮੈਂ ਬਦੁਆ ਕਰਸਾਂ ਬਰਬਾਦ ਹੋਵੇ ਸੋ। ਬਦੁਆ ਦਾ ਨਾਮ ਆਇਆ ਜਾਂ ਸਵਾਰ ਨੇ ਘੋੜੇ ਤੂੰ ਧਰਕ ਮਾਰਾ ਹੈ। ਆਵਾਜ਼ ਹੈ ਬੱਚੜਾ ਕੈਨੂੰ ਬਦੁਆ ਕਰੇ ਸੇ, ਮੈਂ ਤਾਂ ਤੇਰਾ ਗਰੀਬ ਪਿਓ ਅਲੀ ਆ। ਅਲੀ ਦਾ ਨਾਮ ਆਇਆ ਜਾਂ ਛੋਟੇ ਛੋਟੇ ਬਾਲ ਭੱਜ ਪਏ ਨੇ, ਸਾਰੀਆਂ ਬੀਬੀਆਂ ਕਰੀਬ ਆ ਗਈਆਂ ਨੇ। ਜਨਾਬੇ ਜ਼ੈਨਬ ਆਲੀਆ ਨੇ ਆ ਕੇ

ਸ਼ਿਮਰ ਮੇਰੀ ਗੱਲ ਸੁਣ, ਸ਼ਿਮਰ ਕਰੀ ਬਾਵਾਜ਼ ਦੱਸ ਕਹਿਦੀ, ਸਹੀ ਠੱਡਾ ਸਾਹ ਭਰ ਕਿਆ ਦੇ ਮੇਰੇ ਛੋਟੇ ਬਾਲੀ ਨਮਾਜ਼ੀਨ, ਮੇਰੇ ਪਰਦਾਦਾਰ ਹੀ ਨਮਾਜ਼ੀਨ, ਮੈਨੂੰ ਇੱਕ ਮਸਜਿਦ ਖਾਲੀ ਕਰਵਾ ਦੇ, ਮੇਰੇ ਪਰਦਾਦਾਰ ਨਮਾਜ਼ ਪੜ੍ਹਦੇ ਨੇ, ਮੈਂ ਵੀ ਨਮਾਜ਼ ਪੜ੍ਹਦਾ। ਮਸਜਿਦ ਖਾਲੀ ਹੋ ਗਈ, ਪਰਦਾਦਾਰ ਅੰਦਰ ਪਏ ਨਮਾਜ਼ ਪੜ੍ਹਦੇ, ਸੈਦ ਨਮਾਜ਼ ਪੜ੍ਹ ਕੇ ਮਸਜਿਦ ਦੇ ਦਰਵਾਜ਼ੇ 'ਤੇ ਬੈਠੇ ਬਾਕਰੀ ਕੋਲੇ। 15 ਮਿੰਟ ਗੁਜ਼ਰੇ ਜਾਂ ਬਾਕਰ ਦੀ ਦੀਦ ਉੱਠੀਏ, ਬਾਕਰ ਕਿਆ ਦੇਖੇ, ਇੱਕ ਜਵਾਨ ਜਿਹਦੇ ਨਾਲ ਦੋ ਨੌਕਰ, ਦਰਵਾਜ਼ੇ ਮਸਜਿਦ ਤੋਂ ਗੁਜ਼ਰੇ।

ਜਦੋਂ ਪਿਛਲੇ ਸਾਲ ਚਾਚਾ ਮਦੀਨੇ ਆਇਆ ਹੀ ਤੁਸੀਂ ਫਰਮਾਇਆ ਹੁਣ ਮਦੀਨੇ ਨਾ ਵੀ ਸ਼ਾਮ ਆਵੀ ਬਾਬਾ ਉਸੇ ਹੁਕਮ ਦੇ ਤਹਿਤ ਸ਼ਾਮ ਚ ਆਇਆ ਹੋਇਆ ਹੈ ਅਗਰ ਤੁਸੀਂ ਇਤਲਾਹ ਨਾ ਦਿੱਤੀ ਹੈ ਰੁਲਵੇ ਸੀ ਸਈਅ ਠੱਡਾ ਸਾਹਿਬ ਕਿਆ ਦੇ ਬਾਕਿਰ ਤੇਰੀ ਮਰਜ਼ੀ ਬਾਕਿਰ ਟੁਰਿਆ ਕਿ ਅਬਾਦ ਦਾਮਨ ਨਪਸ ਜਵਾਨ।

ਬਿਮਾਰ ਦੇ ਕਰੀਬ ਆਏ ਇਬਰਾਹੀਮ ਦੇ ਨੀਰੇ ਜਾਰੀ ਥੈਨ ਇਮਾਮ ਦੀ ਹਾਲਤ ਦੇਖ ਕੇ ਪੈਰਾਂ 'ਚ ਟੱਕਰ ਮਾਰ ਕੇ ਆਦਾ ਮੌਲਾ ਤੂੰ ਇਮਾਮ ਏ ਅਲੀ ਦਾ ਪੋਤਰਾ ਤੇਰੇ ਨਾਲ ਕਿਆ ਬਣ ਗਈ ਤੇਰੀ ਹਾਲਤ ਕੀ ਏ ਮੈਲੇ ਕੱਪੜੇ ਕਿਉਂ ਇਮਾਮ ਦੇ ਨੀਰੇ ਜਾਰੀ ਥੈਨ ਸੈਯਦ ਨੇ ਇਬਰਾਹੀਮ ਨੂੰ ਕਿਹੜਾ ਜਵਾਬ ਦਿੱਤਾ ਹੈ

ਆ ਗਈ। ਸਲਮਾ ਜਲਦੀ ਨਾਲ ਉੱਠੀ ਏ, ਬੁਰਕਾ ਪਰੇ ਸੱਟ ਕੇ, ਸਰ ਦੇ ਵਾਲ ਖੋਲ ਕੇ, ਆਪਣੇ 10 ਸਾਲ ਦੇ ਬੱਚੇ ਨੂੰ ਨਾਲ ਲਾ ਕੇ ਘਰ ਆ ਕੇ ਤਲਵਾਰ ਉਠਾਈ। ਤਲਵਾਰ ਉਠਾ ਕੇ ਆਵਾਜ਼ ਕਰਕੇ ਪੁੱਤਰ ਨੂੰ ਆਦੀ, ਅੱਜ ਬਤੂਲ ਦੀ ਧੀ ਦਾ ਬਦਲਾ ਗਿਣਨਾ। ਇਹ ਦੌੜੀਏ ਇਸ ਹਮਲਾ ਕੀਤਾ ਜਾਂ ਅਚਾਨਕ ਜਨਾਬੇ ਦਾ ਬਿਆਲੀਆ ਦੀ ਦੀਦ ਪਈ। ਸਹੀ ਆਜ਼ਾਦੀ ਨੇ ਬਿਰਾ ਦੀ ਸਾਂਗ ਤੋਂ ਦਿੱਠਾ, ਇਮਾਮ ਦੇ ਸਰ ਨੇ ਪਰਵਾਜ਼ ਕੀਤਾ, ਇਮਾਮ ਦਾ ਸਰ ਅੱਗੇ ਆ ਗਿਆ। ਆਵਾਜ਼ ਹੈ, ਸਲਮਾ ਜੰਗ ਨਹੀਂ ਕਰਨਾ, ਇਤਨੇ ਤੱਕ ਸਲਮਾ ਦੇ ਰਿਸ਼ਤੇਦਾਰ ਚਾਦਰਾਂ ਗਿੰਨਾ, ਤੂੰ ਸਾਡੀ ਇੱਜ਼ਤ ਤੇ ਬੁਰਕਾ ਪਾ ਚ, ਬੁਰਕੇ ਦਾ ਨਾਮ ਹੈ ਜਾਂ ਸਲਮਾ ਦੀ ਕੂਕ ਨਿਕਲੀ ਹੈ।

ਸਈਆਂ ਦੀ 48 ਘੰਟੇ ਬਾਜ਼ਾਰ ਚ ਰੁਲਦੀ ਰਹੀ ਏ ਰੁਲਦੀ ਰੁਲਦੀ ਜਿਹੜੇ ਅਲੀ ਦੀ ਧੀ ਆਈ ਏ ਦਰਬਾਰ ਚ ਸਈਆਂ ਦੀ ਨੇ ਦੀਵਾਰ ਨਾਲ ਟੇਕ ਲਾਈ ਏ ਸ਼ਿਮਰ ਵੱਧ ਕੇ ਆਵਾਜ਼ ਕਰ ਕਿਆ ਦੇ ਯਜ਼ੀਦ ਹੁਸੈਨ ਦੀ ਭੈਣੀ ਕਹਿ ਦੋ ਕਿ ਆ ਗਈਆਂ ਨਾਲੇ ਮੇਰੇ ਕੋਲ ਐਸੇ ਸਿਪਾਹੀ ਜਿਹੜਾ ਕਰਬਲਾ ਦੀ ਨਗਰੀ ਚ ਬੜੇ ਕਾਰਨਾਮੇ ਕੀਤੇ ਨੇ ਇਹਨਾਂ ਨੂੰ ਇਨਾਮ ਦੇ ਯਜ਼ੀਦ ਦਾ ਉਹ ਸਿਪਾਹੀ ਮੇਰੇ ਸਾਹਮਣੇ ਪੇਸ਼ ਕਰ ਸ਼ਿਮਰ ਇਸ਼ਾਰਾ ਕੀਤਾ ਇੱਕ ਜਵਾਨ ਸਾਹਮਣੇ ਆ ਕਿਆ ਦੇ ਯਜ਼ੀਦ ਮੈਨੂੰ ਬਹੁਤ ਬੜਾ ਇਨਾਮ ਨੇ ਜੋ ਮੈਂ ਕਰਬਲਾ ਦੀ ਨਗਰੀ ਸ਼ਹੀਦਾਂ ਨੂੰ ਬਰਬਾਦ ਕਰਕੇ ਰੱਖ ਦਿੱਤਾ ਉਹ ਆਦਾ ਆਪਣੀ ਕਾਰਵਾਈ ਬਿਆਨ ਕਰ ਉਹ ਆਵਾਜ਼ ਕਰਕੇ

ਆਉ ਜਾਈ ਇੱਕ ਮਹੀਨਾ ਪਿੱਛਾ ਹਟਾਏ ਇੱਕ ਮਹੀਨਾ ਹੋਰ ਵੱਧ ਕਿਆ ਦਾ ਯਜ਼ੀਦ ਮੈਨੂੰ ਬਹੁਤ ਬੜਾ ਇਨਾਮ ਦੇ ਮੈਂ ਉਹ ਜ਼ੁਲਮ ਕੀਤਾ ਹੈ ਜੋ ਫਿਤਰਤੀ ਤੌਰ ਤੇ ਇਨਸਾਨ ਉਹੀ ਜ਼ੁਲਮ ਨਹੀਂ ਕਰ ਸਕਦਾ ਮੈਂ ਫਿਤਰਤ ਦੇ ਖਿਲਾਫ ਇਹ ਜ਼ੁਲਮ ਕੀਤਾ ਹੈ ਉਹ ਆਦਾ ਆਪਣਾ ਜ਼ੁਲਮ ਬਿਆਨ ਕਰ ਉਹ ਆਵਾਜ਼ ਕਰਕੇ ਆਦਾ ਹੈ

ਤੇ ਅਚਾਨਕ ਯਜ਼ੀਦ ਦੀ ਦੀਦ ਪਈ ਹੈ ਪਰਦਾਦਾਰਾਂ ਦੇ ਪਿੱਛੇ ਕਿਆਰੇ ਕੇ ਚਾਰ ਸਾਲ ਦੀ ਇੱਕ ਬੱਚੀ ਖੜੀ ਹੈ ਜਿਹੜੀ ਇੱਕ ਪੈਰ ਚੈਂਦੀ ਹੈ ਵੱਲ ਜ਼ਮੀਨ ਤੇ ਰੱਖਦੀ ਯਜ਼ੀਦ ਆਵਾਜ਼ ਕਰ ਕਿਆ ਦੇ ਕਹਿ ਦੀ ਇਸ ਬੱਚੀ ਨੂੰ ਆ

ਮਾਂ ਜ਼ਹਰਾ ਦੀ ਸ਼ਕਲ ਮੇਰਾ ਦਿਲ ਨਹੀਂ ਆਦਾ ਤੂੰ ਬਾਜ਼ਾਰਾਂ ਵਿੱਚ ਰੁਲੇ ਸਾਂ ਦੇਖ ਕੇ ਅਰਜ਼ ਕਰੇਂਗੇ ਬਾਬਾ ਮੈਂ ਜੋ ਬਿਮਾਰ ਹਾਂ ਇਮਾਮ ਫਰਮਾਇੰਦਨ ਮਰੀ ਬਚੜੀ ਤੇਰੇ ਬਾਬੇ ਦੀ ਮਜਬੂਰੀ ਏ ਸਾਂ ਰੋ ਕੇ ਅਰਜ਼ ਕਰੇਂਦੀ ਏ ਦਸਤੂਰ ਜੋ ਮਾਂ ਪਿਓ ਬਾਬਾ ਨਹੀਂ।

ਦੀ ਕਦਮਾਂ ਤੇ ਹੱਥ ਲਾ ਕੇ ਆਦੇ ਮੈਂ ਜਾਦਾ ਸੈਣ ਫਰਮੈਂਦੇ ਗਾਦੇ ਮੇਰੇ ਨਾਲ ਟੁਰ ਸੈਣ ਟੁਰਦੀ ਹੋਈ ਮੁਹੰਮਦ ਦੀ ਕਬਰ ਤੇ ਘਿਣ ਆਈਏ ਸੈਣਾ ਦੀ ਗਾਦੀ ਮੈਂ ਕੁ ਮੁਹੰਮਦ ਦੀ ਕਬਰ ਤੇ ਹੱਥ ਰੱਖ ਕੇ ਕਸਮ ਜਾ ਦੇ ਗਾਦੀ ਆਦੇ ਅੰਮਾ ਕਿਹੜੀ ਗੱਲ

ਬਾਰ ਵਾਲੇ ਕਿਆ ਵੀ ਹੋਤਾ ਹੈ ਸਵਾਰ ਤੂੰ ਨਾਲ ਕਿਉਂ ਮਿਲਾ ਹੈ ਸੁਲਾ ਨੇ ਕਿਹਾ ਤਾਂ ਸੂਰ ਕੀਤਾ ਸੁਲਾ ਸਾਡੇ ਨਾਲ ਲਿਆ ਪਈ ਇਮਾਨ ਨੇ ਰੋ ਕੇ ਫਰਮਾਇਆ ਅਕਬਰ

ਜਦੋਂ ਪਿਛਲੇ ਸਾਲੇ ਚਾਚਾ ਮਦੀਨੇ ਆਇਆ ਈ ਤੁਸੀਂ ਫਰਮਾਇਆ ਹੁਣ ਮਦੀਨੇ ਨਾ ਵੀ ਸ਼ਾਮਾਂ ਵੀ ਬਾਬਾ ਉਸੇ ਹੁਕਮ ਦੇ ਤਹਿਤ ਸ਼ਾਮ ਚ ਆਇਆ ਹੋਇਆ ਹੈ ਅਗਰ ਤੁਸੀਂ ਇਤਲਾਹ ਨਾ ਦਿੱਤੀ ਹੈ ਰੁਲਵੇ ਸੀ ਸਹੀ ਠੱਡਾ ਸਾਹ ਬਰ ਕਿਆ ਦੇ ਬਾਕਿਰ ਤੇਰੀ ਮਰਜ਼ੀ ਬਾਕਿਰ ਤੁਰਿਆ ਕਿ ਅਬਾਦ ਦਾਮ ਨਪਸ

ਮਿਲਵਾਵਾਂ ਨਾ ਲੈ ਕੇ ਜਿਸ ਵੇਲੇ ਬਿਮਾਰ ਦੇ ਕਰੀਬ ਆਏ ਇਬਰਾਹੀਮ ਦੇ ਨੀਰੇ ਜਾਰੀ ਥੈਨ ਇਮਾਮ ਦੀ ਹਾਲਤ ਦੇਖ ਕੇ ਪੈਰਾਂ 'ਚ ਟੱਕਰ ਮਾਰ ਕੇ ਆਦਾ ਮੌਲਾ ਤੂੰ ਇਮਾਮ ਏ ਅਲੀ ਦਾ ਪੋਤਰਾ ਤੇਰੇ ਨਾਲ ਕਿਆ ਬਣ ਗਈ ਤੇਰੀ ਹਾਲਤ ਕੀ ਏ ਮੈਲੇ ਕੱਪੜੇ ਕਿਉਂ ਇਮਾਮ

ਦਰਾਉਜ਼ ਸਫ਼ਰ ਦੇ ਆਹੀ ਦੂਰ ਦੀ ਜੰਝ ਪਰਦੇਸੀਆਂ ਕੂ ਆਂਦੇ ਨੀ ਲਾਂਦੇ ਤੇ ਚੜਦੇ ਉਸਦੀ ਕੂਕ ਨਹੀਂ ਰੁਕੀ ਉਹ ਉਵੇਂ ਰੋਂਦੀ ਰਹੀ ਏ ਦੂਜੀ ਸਹੇਲੀ ਉੱਠ ਕੇ ਆ ਕੇ ਉਸ ਗੱਲ 'ਚ ਬਾਹਾਂ ਪਾਈਆਂ ਉਸ ਹੌਸਲਾ ਦਿਵਾਇਆ ਹੈ

ਬੱਚੀ ਦਾ ਆਵਾਜ਼ ਹੈ, ਭੈਣੀ ਮੈਨੂੰ ਹੌਸਲਾ ਨਾ ਦਿਵਾਓ, ਮੈਨੂੰ ਖਾਬ ਆਇਆ ਹੈ, ਸਾਰਾ ਕੁਛ ਮੈਨੂੰ ਪਤਾ ਲੱਗ ਗਿਆ ਹੈ, ਤੁਸੀਂ ਮੇਰੇ ਤੇ ਇਹੋ ਮਿਹਰਬਾਨੀ ਕਰੋ। ਉਹ ਬੱਚੀ

ਮੇਰੇ ਸਰ ਵਿੱਚ ਖਾਕ ਰਵਾਓ ਚਾ। ਸ਼ਾਹ ਅਲਬਾ ਕਿਆ ਦੇ ਬਚੜਾ ਕਿਉਂ ਘਬਰਾ ਗਈ, ਬਰਾਤ ਆਵੇ ਸੀ ਆਵਾਜ਼ ਹੈ ਬਾਬਾ ਮੈਂ ਖਾਬ ਲਿਠਾ। ਉਹ ਆਦੇ ਬਚੜਾ ਕਿਹੜਾ ਖਾਬ ਲਿਠਾ ਆਵਾਜ਼।

ਦੇ ਇੰਤਜ਼ਾਰ ਇਹਨੂੰ ਹੁਸੈਨ ਤੱਤੇ ਟਿੱਬੇ ਤੇ ਘੋੜੇ ਤੇ ਸਵਾਰ ਖੜੋਤਾ ਏ ਤੀਰਾਂ ਦੀ ਬਰਸਾਤ ਏ ਤ੍ਰੈ ਭੈਣੀ ਦਰਵਾਜ਼ੇ ਤੂੰ ਪਈਆਂ ਡੇਦੀਆਂ ਅਚਾਨਕ ਹੁਸੈਨ ਜ਼ੀਨ ਤੇ ਨਜ਼ਰ ਨਹੀਂ ਆਇਆ ਜਨਾਬ ਪਾਕ ਸੈਨ ਦਾ ਆਵਾਜ਼ ਹੈ ਘੋੜਾ ਉਹ ਮੇਰਾ ਵੀਰ ਕਿੱਥੇ ਘੋੜੇ ਦਾ ਆਵਾਜ਼ ਹੈ ਸਰਦਾਰ ਜ਼ਾਦੀ ਮੇਰੀ ਜ਼ੀਨ ਚੋਂ ਨਿਕਲ ਗਏ ਜ਼ਮੀਨ ਤੂੰ ਪੁੱਛ ਸੈਯਦ ਆਦੀਆ ਦੀ ਜ਼ਮੀਨ ਤੂੰ ਦੱਸਾ ਮੇਰਾ ਵੀਰ ਕਿੱਥੇ ਆਵਾਜ਼ ਹੈ ਸੈਨ ਅਜੇ ਮੇਰੇ ਤੱਕ ਨਹੀਂ ਆਇਆ ਘੋੜੇ ਤੂੰ ਪੁੱਛ ਹੁਸੈਨ ਕਿੱਥੇ

ਕਮਰੇ ਤੇ ਆਏ ਨੂੰ ਉਸ ਵੇਲੇ ਕਾਤਿਲ ਆਏ ਨੂੰ ਕਾਤਿਲ ਆ ਕੇ ਵਾਪਸ ਚਲੇ ਜਾਣ ਸ਼ਿਮਰਾ ਦੇ ਮੈਨੂੰ ਦਿਓ ਤਲਵਾਰ ਮੈਂ ਉਜੜੇ ਦਾ ਬਤੂਲ ਦਾ ਵਿਹੜਾ ਇਹ ਜ਼ਾਲਿਮ ਤਲਵਾਰ ਢਾਲ ਤੇ ਖੁੰਡੀ ਕਰਦਾ ਹੋਇਆ ਜਿਹੜੇ ਸੱਯਦ ਦੇ ਕਰੀਬ ਆਇਆ ਹੈ ਆਵਾਜ਼ ਕਰਕੇ ਆਦੇ ਹੁਸੈਨ ਕਿਵੇਂ ਕੁਛ ਨਹੀਂ ਸੱਯਦ ਆਦਾ ਸ਼ਿਮਰ ਹੌਸਲਾ ਕਰ ਤੇਰਾ ਹੱਥ ਰੋਕਣ ਵਾਲਾ ਕੋਈ ਨਹੀਂ ਮੇਰਾ ਕੋਈ ਨਹੀਂ ਬੱਚਾ ਮੈਨੂੰ ਨਮਾਜ਼ ਪੜ੍ਹਨ ਦੇ ਸ਼ਿਮਰਾ ਦੇ ਹੁਸੈਨ ਨੂੰ ਨਮਾਜ਼ ਪੜ੍ਹ ਕੇ ਕਿਆ ਕਰਨੇ ਤੇਰੇ ਸਾਰੇ ਬੱਚੇ ਮਾਰੇ ਗਏ ਤੂੰ ਬਰਬਾਦ ਹੋ ਗਿਆ ਹੈ ਸੱਯਦ ਠੱਡਾ ਸਾਹ ਬਰ ਕਿਆ ਦਾ ਉਹ ਜ਼ਾਲਿਮ ਅਗਰ ਨਮਾਜ਼ ਨਾ ਪੜ੍ਹਨੀ ਹੋਵਿਆ ਤਾਂ ਬਚੜੇ ਕਿਉਂ ਦੇਵਾਂ ਇਸੇ ਨਮਾਜ਼ ਨੂੰ ਬਚਾਉਣ ਵਾਸਤੇ ਤਾਂ ਮੈਂ ਸਾਰਾ ਘਰ ਬਰਬਾਦ ਕੀਤਾ ਹੈ ਤੂੰ ਮੈਨੂੰ ਨਮਾਜ਼ ਪੜ੍ਹਨ ਦੇ ਜਿਵੇਂ ਤੇਰੀ ਮਰਜ਼ੀ ਆਵੇ ਫਿਰ ਖੰਜਰ ਚਲਾ ਲਵੀਂ ਇਮਾਮ ਨੇ ਤਯੰਮਮ ਕੀਤਾ ਹੈ ਤਯੰਮਮ ਕਰਕੇ ਸੱਯਦ ਨੇ ਨਮਾਜ਼ ਸ਼ੁਰੂ ਕੀਤੀ ਹੈ ਇਮਾਮ ਦਾ ਜਿਹੜੇ ਸਰ ਸਜਤੇ ਚ ਗਿਆ ਇਸ ਜ਼ਾਲਿਮ ਨੇ ਗਰਦਨ ਤੇ ਤਲਵਾਰ ਰੱਖੀ ਤੇਰਾ ਜ਼ਰਬਾ ਨਾਲ ਸੱਯਦ ਦਾ ਸਰ ਜੁਦਾ ਹੋਇਆ ਹੈ ਜਿਹੜੇ ਸਰ ਜੁਦਾ ਹੋਇਆ ਇਸ ਜ਼ਾਲਿਮ ਹੁਸੈਨ ਦਾ ਸਰ ਬੁਲੰਦ ਕੀਤਾ ਹੈ ਸਰ ਦਾ ਬੁਲੰਦ ਕਰਨਾ ਹਾ ਜਾਂ ਬੱਤਰੀ ਘੋੜਾ ਸਵਾਰ ਬਲਦੀਆਂ ਮਛਲਾਂ ਲੈ ਕੇ ਖੈਮਾ ਦੇ ਨੇੜੇ ਆ ਗਏ ਨੀ ਉਹ ਵੇਲਾ ਹੀ ਬਤੂਲ ਦੀ ਧੀ ਦੀ ਚਾਦਰ ਲਹਿ ਗਈ ਆਈ ਉਹ ਵੇਲਾ ਹੀ ਸਕੀਨਾ ਦੇ ਦੁਰ ਲਹਿ ਗਏ ਉਹ ਵੇਲਾ ਉਸ ਕੁਬਰਾ ਦਾ ਰਾਜ ਲੁਟੀਜ ਗਿਆ ਹੈ ਉਹ ਵੇਲਾ ਹੀ ਸਈਦਾਂ ਦੇ ਛੋਟੇ ਛੋਟੇ ਬਾਲ ਜੰਗਲਾਂ 'ਚ ਰੁਲ ਗਏ ਕੁਛ ਦੇਰ ਤੋਂ

0: You're listening to
1: Bradford Asian Radio on
2: 14:13 AM. ਮੁਸਲਮਾਨਾਂ ਉਹ ਸ਼ਾਮੇ ਗਰੀਬਾਂ ਦਾ ਇੰਦਾ ਜਿਉਂ ਗੁਜ਼ਰ ਗਿਆ ਸਾਰਾ ਜਿਉਂ ਦੇ ਭੱਜਦੇ ਹੋਏ ਘੋੜੇ ਰੁਕ ਗਏ ਚਲਦੀਆਂ ਹੋਈਆਂ ਤਲਵਾਰੀ ਰੁਕ ਗਈਆਂ ਵਗਦੇ ਹੋਏ ਮੇਰੇ ਰੁਕ ਗਏ ਹਵਾਵਾਂ ਰੁਕ ਗਈਆਂ ਪਰਿੰਦਿਆਂ ਦੇ ਪਰਵਾਸ ਰੁਕ ਗਏ ਦਰਿਆਵਾਂ ਦੀ ਰਵਾਨੀ ਰੁਕ ਗਈ ਏ ਜ਼ਮੀਨੇ ਕਰਬਲਾ ਚ ਬੰਬ ਆਏ ਆਸਮਾਨ ਤੋਂ ਖੂਨ ਦੀ ਬਾਰਿਸ਼ ਉੱਠੀ ਏ ਇਦੋਂ ਸ਼ਾਮ ਪੈ ਗਈ ਏ ਉਹਦੇ 3 ਲੱਖ ਦੀ ਭੀੜ ਟਬਲ ਵਗਦੇ ਸਿੱਧੇ ਟਿਬਿਆਂ ਦੀ ਗੇਟ ਚਮਕ ਮਸੂਰ ਦਾ ਆਵਾਜ਼ ਆਉਂਦਾ ਹੈ ਬਾਬਾ ਵੀ ਰੁਲ ਗਈ ਏ ਕਹੀਂ ਦਾ ਆਵਾਜ਼ ਆਉਂਦਾ ਵੀ ਰੋਵੇ ਭੈਣ ਪਾਰੇ ਵਧੀ ਦੇਂਦੀ ਏ ਦੂੜਾਂ ਉੱਡਦੀਆਂ ਪਈਆਂ ਕਰਬਲਾ ਦਾ ਮੈਦਾਨ ਏ ਕਿਦਾਈ ਅਕਬਰ ਦੀ ਲਾਸ਼ ਕਿਦਾਈ ਕਾਸਮ ਦੀ ਲਾਸ਼ ਕਿਦਾਈ ਅੱਬਾਸ ਦੀ ਲਾਸ਼ ਉਹਦੇ ਖੁਸ਼ੀਆਂ ਦੇ ਤਾਲੀਆਂ ਨੇ ਪਵਜਦੇ ਇਦੇ ਚਮਕ ਮਸੂਰ ਜਨਾਬ ਜ਼ੈਨਬ ਦਾ ਆਵਾਜ਼ ਆਉਂਦਾ ਅੰਮਾ ਫਿਜ਼ਾ ਹੁਣ ਕਿਦੇ ਬਣੀਏ ਇਹ ਆਚਨਾ ਧਰ ਕੇ ਹੋਏ ਇੱਕ ਸ਼ਾਮੀ ਏ ਜਿਹੜਾ ਕਿਆਮ ਆਲੇ ਮੁਹੰਮਦ ਦੇ ਕਰੀਬ ਆਏ ਆਣ ਕੇ ਆਦਾ ਕਈ ਸ਼ਹੀਦਾਂ ਦੀ ਬਾਣੀ ਬਾਹਰ ਮੌਜੂਦ ਤਾਂ ਬਾਹਰ ਆਵੇ ਹਜ਼ਰਤ ਫਿਜ਼ਾ ਖੈਮੇ ਤੂੰ ਬਾਹਰ ਆਈ ਏ ਕਿਉਂ ਸ਼ਾਮੀ ਕਿਉਂ ਆਉਣਾ ਤੂੰ ਸਤਾ ਸੰਗ ਦੇ ਲੋ ਰੋਂਦਾ ਕਿਉਂ ਏ ਸ਼ਾਮੀ ਵੇਖ ਕੇ ਆਵੇ ਤੋੜੇ ਸੰਗ ਦੇ ਨਾਲ ਲੇਕਿਨ ਇੱਕ ਨਵਾਂ ਜ਼ੁਲਮ ਆਉਣ ਵਾਲਾ ਜਿਹੜੇ ਦਿਓ ਨੂੰ ਜ਼ੁਲਮ ਹੋਏ ਉਹ ਪਹੁੰਚਦੇ ਰਹੇ ਹੁਣ ਇੱਕ ਨਵਾਂ ਜ਼ੁਲਮ ਆਉਣ ਵਾਲਾ ਮੈਂ ਸੁਣ ਕੇ ਆਇਆ ਕਿਹਾ ਜ਼ੁਲਮ ਏ ਸ਼ਾਮੀ ਵੇਖ ਕੇ ਆਵੇ ਫੌਜੀ ਅਸਕੀ ਆਜ ਪ੍ਰੋਗਰਾਮ ਪਰ ਬਣਦੇ ਨੂੰ ਲਾਸ਼ਾਂ ਤੇ ਘੋੜੇ ਵਜਾਇਓ ਤੋਰੇ ਮੈਂ ਸ਼ਾਮੀ ਆ ਲੇਕਿਨ ਮੈਂ ਕੰਮ ਕੰਮ ਕਲਮਾ ਜ਼ਰੂਰ ਪੜਨਾ ਮੈਂ ਦੱਸਣਾ ਹਾਂ ਕੋਈ ਵਸ ਲੱਗਦਾ ਹੀ ਤੈਨਾਂ ਲਾਸ਼ਾਂ ਤੇ ਘੋੜੇ ਵਜਾ ਨੂੰ ਵਜਾਓ ਅਲਾਦਾ ਰੋਜਨਾ ਫਿਜ਼ਾ ਨੇ ਅੰਦਰ ਵਾਂਗ ਦੱਸਿਆ ਜੁਧੀ ਜ਼ਹਰਾ ਦੀ ਕੋਈ ਵੱਡਾ ਜ਼ੁਲਮ ਆਉਣ ਵਾਲਾ ਪਿਆ ਤੈਨੂੰ ਲਾਸ਼ਾਂ ਤੇ ਘੋੜੇ ਵਜਣੇ ਅਲਾਦਾਰੋ 4-10 ਦਿਨ ਘੋੜਿਆਂ ਦੇ ਜਿਹੜੇ ਮਸ਼ਰਕ ਮਗਰਬ ਜਨੂਬ ਸ਼ੁਮਾਲ ਆ ਗਏ ਇਹਨਾਂ ਦਾ ਅਫਸਰ ਵੇਖ ਕੇ ਆਦਾ ਜਿਸ ਵੇਲੇ ਮੈਂ ਇਸ਼ਾਰਾ ਕਰਾਂ ਘੋੜੇ ਵਜਾ ਦਿਆ ਮੁਸਲਮਾਨਾ ਇਸ਼ਾਰਾ ਕੀਤਾ ਘੋੜੇ ਵਜਣ ਲੱਗਿਆ ਇੱਕ ਦਸਤਾ ਫੌਜ ਦਾ ਨਿਕਲਿਆ ਅੱਗਾਂ ਵੱਧ ਕੇ ਆ ਜਨ ਖਬਰਦਾਰ ਅਸਾਂ ਲਾਸ਼ ਤੇ ਘੋੜੇ ਨਾ ਭੱਜਾਂ ਦੇ ਸੂ ਤੋਰੇ ਹਬੀਬ ਇਬਨ ਮਜ਼ਾਰ ਹੁਸੈਨ ਦੇ ਨਾਲ ਮਾਰਿਆ ਗਿਆ ਲੇਕਿਨ ਹਬੀਬ ਸਾਡੀ ਕੌਮ ਦਾ ਸਰਦਾਰ ਏ ਅਸਾਂ ਹਰ ਗੱਲ ਹਬੀਬ ਦੀ ਲਾਸ਼ ਤੇ ਘੋੜੇ ਨਾ ਭੱਜਾਂ ਦੇ ਸੂ ਇਹਦਾ ਹੁਕਮ ਆਏ ਹਬੀਬ ਦੀ ਲਾਸ਼ ਚਾਹੇ ਮੁਸਲਮਾਨਾ ਹੋ ਜਾਵੇ ਹਬੀਬ ਦੀ ਲਾਸ਼ ਚਲੀ ਗਈ ਏ ਹੁਸੈਨ ਦੇ ਕੱਪੇ ਨਾਲ ਗਲੀ ਚੋਂ ਆਵਾਜ਼ ਆਏ ਅੱਲਾ ਨੂੰ ਚਾਹੁੰਦਾ ਉਹ ਮੇਰਾ ਬੁੜਦਾ ਸਾਹਿਬੀ ਅਲਹਮਦੁਲਿਲਾ ਤੋਲੇ ਗੋਰਿਆਂ ਦਾ ਸੰਬਾਤਲ ਨੂੰ ਬਚ ਗਿਆ ਹਬੀਬ ਦੀ ਲਾਸ਼ ਚਲੀ ਗਈ ਏ ਬਸ ਹੁਕਮ ਦਿੱਤਾ ਹੁਣ ਗੋੜੇ ਵਜਾ ਜਿਵੇਂ ਮੇਰੀ ਗੋੜੇ ਵੱਜਣ ਲੱਗੇ ਹੁਣ ਇੱਕ ਦਸਤਾ ਫੌਜ ਦਾ ਗੱਦ ਨਿਕਲਿਆ ਵੇਖ ਕੇ ਆ ਰਿਹਾ ਖਬਰਦਾਰ ਤੋਲੇ ਹੋਰ ਹੁਸੈਨ ਦੀ ਸੰਗਤ ਚ ਮਾਰਿਆ ਗਿਆ ਸਾਡੀ ਕੌਮ ਦਾ ਸਰਦਾਰ ਅਸਾਂ ਹੋਰ ਦੀ ਲਾਸ਼ ਪਵਾਲ ਨਹੀਂ ਆਉਣ ਦੇ ਹੋਣੀ ਇਹ ਹੁਕਮ ਦੇ ਕੇ ਆ ਰਹੇ ਦੇਸ਼ਕ ਚਾ ਲਿਓ ਹੋਰ ਦੀ ਲਾਸ਼ ਹੀ ਚਲੀ ਗਈ ਏ ਮੁਸਲਮਾਨ ਹੋ ਜਾਵੇ ਲੈ ਹੋਰ ਦੀ ਲਾਸ਼ ਚਲੀ ਹੈ ਸਹੀ ਅੱਡਾ ਆਵਾਜ਼ ਆਇਆ ਅਲਹਮਦੁਲਿਲਾ ਮੇਰਾ ਨਵਾਂ ਮਹਿਮਾਨ ਸ਼ੁਕਰੇ ਤੋਰੇ ਘੋੜਿਆਂ ਦਾ ਸੰਬਾਤ ਨੂੰ ਬਚ ਗਿਆ ਆ ਮੁਸਲਮਾਨਾਂ ਉਹ ਲਾਸ਼ਾਂ ਚਾਹੀਦੀਆਂ ਆਈਆਂ ਵਾਰਿਸ ਬਣਦਿਆਂ ਦੇ ਹੁਣ ਇਹ ਹੁਕਮ ਦਿੱਤਾ ਹੁਣ ਇਹਨਾਂ ਦਾ ਕੋਈ ਨਹੀਂ ਰਹਿ ਗਿਆ ਤੈ ਲਾਸ਼ਾਂ ਬੱਚੀਆਂ ਹੁਣ ਬੇਸ਼ਕ ਘੋੜੇ ਵਜਾ ਦਿਓ ਇਹਨੂੰ ਘੋੜੇ ਲੈ ਕੇ ਭੱਜਣ ਲੱਗਿਆ ਜਿਹੜੇ ਦਸਤਾ ਫੌਜ ਦਾ ਹੋਰ ਨਿਕਲਿਆ ਵੇਖ ਕੇ ਆ ਦਿਨ ਖਬਰਦਾਰ ਤੋਰੇ ਜੋ ਅੱਬਾਸ ਹੁਸੈਨ ਦਾ ਫਿਰਾ ਹੈ ਲੇਕਿਨ ਸਾਡੀ ਕੌਮ ਦਾ ਦੋਸਤਰਾ ਲੱਗਦਾ ਅਸੀਂ ਅੱਬਾਸ ਦੀ ਲਾਸ਼ ਪਮਾਲ ਨਹੀਂ ਹੋਣ ਮੁਸਲਮਾਨਾ ਹੋ ਇਹ ਆਦਾ ਬੇਸ਼ਕ ਚਾਹ ਲਿਓ ਅੱਬਾਸ ਦੀ ਲਾਸ਼ अब्बास के रिश्तेदार लाल झाने लग रहे हैं जेड़े पास चैन अब्बास जानवे सजे पास करवट बदली ली है खबे पास करवट बदली ली जमेले अब्बास की लाश पते ने आए रिश्तेदार दरवाजे तू खू गए अम्मा हूं तो मेरे दादे उच्चा चाहिए चोरी वैसा कप्पे गाली चू आवाज आए खबरदार मेरी लाश न चाहो मैनू सकीना दे मुंह तू शर्मसार न कर जमेले अब्बास की लाश नहीं कमी हुसैन दावा मैं राजी हूं तो मेरा अलमाला जवान तोड़े तू तबा जवान मुसलमान वो पास की लाश ही चली गई हम तो लाशा बचिया ये वेखे आता हमने वो लाशंगना का कोई नहीं रे अदाता रोज वे घोड़े भजन लगे दरवाजे गुरु बाप का आवाज आए मेरा छिया महीने का दो अगे त्री फला तीर नाल मारिया गया हम घोड़िया का तुम्बा तले कि
0: You're listening to Bedford Asian Radio on 1413 AM.

0: ਕਮਲ ਦਲ ਤੇ ਖਤ ਲਿਖ ਕੇ ਬੀਮਾਰ ਦਾ ਮਨ ਪਰ ਜਾ ਚੋੜੇ।
1: ਬਾਬਾ ਅਕਬਰ ਕੁਸੇਰੇ ਕਰਨ ਪਵੇ ਸੇ, ਬਾਬਾ ਅਕਬਰ ਦੀ ਜੰਗ ਕਦਰ ਚੜੇ ਸੇ, ਬਾਬਾ ਇਹ ਤਰਸਾ ਮੇਰੀਆਂ ਫੁੱਫੀਆਂ ਅਕਬਰ ਨੂੰ ਮਹਿੰਦੀ ਕੱਢਣ ਲਾ ਸਨ।
0: ਆਵਾਜ਼ ਆਏ ਹੁਸੈਨ ਨੇ ਕਿਹਾ ਕਿ ਜਨਾਨੀ ਦਾ ਵੀਦਾ

ਬਾਬਾ ਮੇਰੇ ਵੀਰ ਦੀ ਜਲ ਕਦਰ ਚੜ੍ਹਨੀ ਏ ਇਹ ਤਾਂ ਦੱਸਾ ਮੇਰੇ ਵੀਰ ਦੇ ਨਾਲ ਜਾਣੀ ਕਿਹੋ ਜਿਹੇ ਹੋਣੇ ਉਹਨਾਂ ਦੀਆਂ ਪੌਸ਼ਾਕਾਂ ਕਿਹੋ ਜਿਹੀਆਂ ਸਿਮ ਸਿਆਰੀਆਂ ਫੁੱਫੀਆਂ

ਆਹੀ ਰਾਵੀ ਕੋਸ਼ਿਸ਼ ਕਰਦਾ ਰਿਹਾ ਹੁਸੈਨ ਮਦੀਨਾ ਨਾ ਛੋੜੇ, ਲੇਕਿਨ ਸੈਯਦ ਆਖੇ ਗਾਲੀ ਮੈਂ ਮਦੀਨਾ ਜ਼ਰੂਰ ਛੋੜਨਾ ਹੈ। ਗਾਲੀ ਆਦੇ ਸਰਦਾਰ ਭੈਣ ਨੂੰ ਅਕਬਰ ਦੀ ਸ਼ਾਦੀ ਮਦੀਨੇ ਚ ਕਰਨ ਦੇ, ਤੇਰੀ ਭੈਣ ਅਕਬਰ ਦੀਆਂ ਪੋਸ਼ਾਕਾਂ ਬਣਾਈ ਬੈਠੀ, ਸੇਰੇ ਬਣਾਈ ਬੈਠੀ ਏ। ਸੈਯਦ ਆਦੇ ਗਾਲੀ ਤੂੰ ਹਲਬ ਅਕਬਰ ਦੀ ਬਰਾਤ ਦੀ ਤਲਾ ਦੇ ਦੇ, ਮੈਂ ਪਰਦੇਸਾਂ ਚ ਲੈ ਵੈਸਾ, ਲੇਕਿਨ ਮੈਂ ਮਦੀਨਾ ਜ਼ਰੂਰ ਛੋੜਨਾ ਹੈ। ਗਾਲੀ ਅਕਬਰ ਕਿਆ ਦੇ ਸਰਦਾਰ ਅਗਰ ਸ਼ਾਮ ਦੀਆਂ ਫੌਜਾਂ ਦਾ ਖਿਆਲ ਹੈ, ਮੈਨੂੰ ਇਜਾਜ਼ਤ ਚ ਦੇ, ਸ਼ਾਮ ਦੀਆਂ ਫੌਜਾਂ ਜਾਣ ਤੇ ਅਲੀ ਦਾ ਬਚੜਾ ਗਾਜ਼ੀ ਜਾਣੇ। ਸੈਯਦ ਆਦੇ ਨਹੀਂ ਗਾਲੀ ਮਦੀਨਾ ਛੋੜਨਾ ਹੈ। ਇਮਾਮ ਨੇ ਮਦੀਨਾ ਛੋੜ ਦਿੱਤਾ, ਮੁਸਲਮਾਨਾਂ ਕੂਫੇ ਚ ਨਾ ਵੰਜਣ ਦਿੱਤਾ, ਮੁਸਲਮਾਨਾਂ ਮੁਸਲਿਮ ਨੂੰ ਮਾਰ ਛੋੜਿਆ। ਦੋ ਮੁਹਰਮ ਨੂੰ ਕਰਬਲਾ ਦੀ ਨਗਰੀ ਚ ਵੇੜ ਕੇ ਸੈਯਦ ਨੂੰ ਲੈ ਆਏ। ਜਿਹੜੇ ਖੈਮੇ ਲੱਗਣ ਲੱਗੇ ਫਿਜ਼ਾ ਇਤਲਾਹ ਦਿੱਤੀ ਬਤੂਲ ਦੀ ਬਚੜੀ, ਜਿੱਥ ਖੈਮੇ ਪੈ ਲੱਗਦੇ ਨੀ ਬੜਾ ਜੰਗਲ ਈ, ਸ਼ੇਰਾਂ ਦੀਆਂ ਗੂੰਜਾਂ ਪਈਆਂ ਆਉਂਦੀਆਂ। ਸੈਯਦ ਆਦਿਆ ਦੀ ਅੰਮਾ ਫਿਜ਼ਾ ਨਾ ਘਬਰਾਓ, ਜੰਗਲ ਦੇ ਸ਼ੇਰ ਮੇਰੇ ਨਾਲ ਜੋ ਅਲੀ ਦਾ ਸ਼ੇਰ ਆਇਆ ਹੋਇਆ ਹੈ। ਤ੍ਰੈ ਆਈਏ, ਚਾਰ ਆਈਏ, ਪੰਜ ਆਈਏ, ਜਦੋਂ ਆਈਏ ਸੱਤ, ਹੋਰ ਨਿਆਣ ਕਿਆ ਗਏ ਹੁਸੈਨ, ਨਹਿਰੇ ਫੁਰਾਤ ਤੂੰ ਖੈਮੇ ਉਖਾੜੋ, ਲਾਉਂਦੇ ਉਖਾੜੋ ਆਇਆ ਜਾਂ ਗਾਜ਼ੀ ਦਾ ਆਵਾਜ਼ ਹੈ, ਖਬਰਦਾਰ ਹੋਰ ਮੈਂ ਤੇਰੀ ਜ਼ਬਾਨ ਕੱਪ ਗਿਨ ਸਾਂ, ਤੈਨੂੰ ਪਤਾ ਨਹੀਂ ਨਾ ਖੈਮਾਂ ਵਿੱਚ ਬਤੂਲ ਦੀਆਂ ਧੀਆਂ ਬੈਠੀਆਂ। ਜੇ ਗਾਜ਼ੀ ਨੇ ਜੋਸ਼ ਦਿਖਾਇਆ, ਇਮਾਮ ਨੇ ਪਲਟ ਕੇ ਦਿੱਠਾ। ਸੈਯਦ ਆਦਾ ਗਾਜ਼ੀ ਵੀਰ ਜੇ ਜੋਸ਼ ਦਿਖਾਉਣੇ ਨੀ ਤਾਂ ਨਜਫ ਚਲਾ ਜਾ। ਗਾਜ਼ੀ ਰੋ ਪਿਆ ਹੈ, ਗਾਜ਼ੀ

ਨੱਤ ਹਰ ਦੇ ਰੱਬ ਜਾਣੇ ਚਿਰ ਕੇ ਆਏ ਹੋ ਸਿਉ ਕਈ ਮੇਲ ਅਲੀ ਅਕਬਰ ਦੇ ਉਹ ਬੱਚਿਆ ਦੇ ਖਾਤੂਨ ਦੀਆਂ ਧੀਆਂ ਥੱਕ ਪਈਆਂ ਹੋ ਸਿਉ ਉਹ ਵਿੱਚ ਦੂਰ ਦਰਾਜ ਸਫ਼ਰ ਦੇ ਆਹੀ ਦੂਰ ਦੀ ਜੰਜ ਪਰਦੇਸੀਆਂ ਕੂ ਆਂਦੇ ਨੀ ਲਾਂਦੇ ਤੇ ਚੜਦੇ ਉਸਦੀ ਕੂਕ ਨਹੀਂ ਰੁਕੀ ਉਹ ਉਵੇਂ ਰੋਂਦੀ ਰਹੀ ਏ ਦੂਜੀ ਸਹੇਲੀ ਉੱਠ ਕੇ ਆ ਕੇ ਉਸ ਗੱਲ 'ਚ ਬਾਹਾਂ ਪਾਈਆਂ ਉਸ ਹੌਸਲਾ ਦਿਵਾਇਆ ਹੈ

ਬੱਚੀ ਦਾ ਆਵਾਜ਼ ਹੈ, ਭੈਣੀ ਮੈਨੂੰ ਹੌਸਲਾ ਨਾ ਦਿਵਾਓ, ਮੈਨੂੰ ਖਾਬ ਆਇਆ ਹੈ, ਸਾਰਾ ਕੁਛ ਮੈਨੂੰ ਪਤਾ ਲੱਗ ਗਿਆ ਹੈ, ਤੁਸੀਂ ਮੇਰੇ 'ਤੇ ਇਹੋ ਮਿਹਰਬਾਨੀ ਕਰੋ। ਉਹ ਬੱਚੀ

ਮੇਰੇ ਸਰ ਵਿੱਚ ਖਾਕ ਰਵਾਓ ਚਾ। ਸ਼ਾਇ ਅਲਬਾ ਕਿਆ ਦੇ ਬਚੜਾ ਕਿਉਂ ਘਬਰਾ ਗਈ, ਬਰਾਤ ਆਵੇ ਸੀ ਆਵਾਜ਼ ਹੈ ਬਾਬਾ ਮੈਂ ਖਾਬ ਲਿੱਠਾ। ਉਹ ਆਦੇ ਬਛੜਾ ਕਿਹੜਾ ਖਾਬ ਲਿੱਠਾ ਹੀ,

ਮੇ ਕਰਵੈਨ ਅਕਬਰ ਦੇ ਰੋਂਦੀਆਂ ਇੱਕ ਜ਼ੈਨਬ ਤੇ ਕੁਲਸੂਮ। ਉਹਨੂੰ ਅਕਬਰ ਦੀ ਬਰਾਤ ਇੰਤਜ਼ਾਰ, ਇਹਨੂੰ ਹੁਸੈਨ ਤੱਤੇ ਟਿੱਬੇ ਤੇ ਘੋੜੇ ਤੇ ਸਵਾਰ ਖੜੋਤਾ ਏ, ਤੀਰਾਂ ਦੀ ਬਰਸਾਤ ਏ, ਤ੍ਰੈ ਭੈਣੀ ਦਰਵਾਜ਼ੇ ਤੂੰ ਪਈਆਂ ਡੇਦੀਆਂ। ਅਚਾਨਕ ਹੁਸੈਨ ਜ਼ੀਨ ਤੇ ਨਜ਼ਰ ਨਹੀਂ ਆਇਆ, ਜਨਾਬ ਪਾਕ ਸੈਨ ਦਾ ਆਵਾਜ਼ ਹੈ, ਘੋੜਾ ਉਹ ਮੇਰਾ ਵੀਰ ਕਿੱਥੇ, ਘੋੜੇ ਦਾ ਆਵਾਜ਼ ਹੈ, ਸਰਦਾਰ ਜ਼ਾਦੀ ਮੇਰੀ ਜ਼ੀਨ ਚੋਂ ਨਿਕਲ ਗਏ, ਜ਼ਮੀਨ ਤੂੰ ਪੁੱਛ ਸੈਦ ਆਦਿਆ ਦੀ, ਜ਼ਮੀਨ ਤੂੰ ਦੱਸਾ ਮੇਰਾ ਵੀਰ ਕਿੱਥੇ, ਆਵਾਜ਼ ਹੈ ਸੈਨ ਅਜੇ ਮੇਰੇ ਤੱਕ ਨਹੀਂ ਆਇਆ, ਘੋੜੇ ਤੂੰ ਪੁੱਛ ਹੁਸੈਨ ਕਿੱਥੇ।

ਤਮਾਚੇ ਸਹਿ ਗਏ, ਜਿਹੜੇ ਬਚ ਗਏ ਬਾਓ ਗਰੀਬਾਂ ਦੇ, ਚੁੱਪ ਕਰਕੇ ਖਾਕ ਤੇ ਬਹਿ ਗਏ। ਅੱਧ ਰਾਤ ਤੱਕ ਬਤੂਲ ਦੀ ਬੱਚੜੀ ਬਾਲ ਜਮ੍ਹਾਂ ਕਰਦੀ ਰਹੀ ਏ, ਜਿਹੜੇ ਬਾਲ ਜਮ੍ਹਾਂ ਹੋ ਗਏ ਸਹੀ ਆਜ਼ਾਦੀ ਸ਼ਾਮੇ ਗਰੀਬਾਂ, ਅੱਧ ਰਾਤ ਦੇ ਵੇਲੇ ਬਾਲਾਂ ਨੂੰ ਹੌਸਲਾ ਪਈ ਦਿਵਾਉਂਦੀ ਏ। ਫਿਜ਼ਾ ਕਰੀਬ ਆ ਕਿਆ ਦੀ ਸੈਣ ਜਤੀ ਬਾਲ ਨੀ ਬੇਵਾ ਭਰ ਜਾਈਆਂ ਨੀ, ਬਿਹਤਰ ਏ ਮਦੀਨੇ ਚਲੀ ਚੱਲ। ਸੈਯਦਾ ਦੀ ਆਦੀ ਨਹੀਂ ਅੰਮਾ ਫਿਜ਼ਾ ਮੈਂ ਸ਼ਾਮ ਵੰਜਣਾ ਹੈ। ਫਿਜ਼ਾ ਦੀ ਵਜ੍ਹਾ ਕਿਹੜੀ ਹੈ ਜੋ ਕਿਉਂ ਸ਼ਾਮ ਵੰਜਣਾ ਹੈ? ਸੈਯਦਾ ਦੀ ਆਦੀ ਬਸ ਅੰਮਾ ਮੈਂ ਜ਼ਰੂਰ ਸ਼ਾਮ ਵੰਜਣਾ ਹੈ। ਫਿਜ਼ਾ ਸਵਾਲ ਕਰਦੀ ਹੈ, ਫਿਜ਼ਾ ਦੀ ਲੁੱਟਵਾ ਕੇ ਚਾਦਰ ਮਾ ਜ਼ਹਰਾ ਦੀ।

ਸਾਰੀ ਜਨਾਬੇ ਜ਼ੈਨਬੇ ਆਲੀਆ ਦੇ ਨੀਰੇ ਜਾਰੀ ਥੈ ਨਵਾਜ਼ ਹੈ ਅੰਮਾ ਮੈਂ ਜ਼ਰੂਰ ਵੰਜਣਾ ਹੈ ਫਿਦਾ ਜੇ ਮੈਨੂੰ ਵਜ੍ਹਾ ਤਾਂ ਦੱਸ ਦਿਓ ਕਿਉਂ ਵੰਜਣਾ ਸ਼ਾਮ ਬੀਬੀ ਜਵਾਬ ਦਿੱਤਾ ਹੈ

ਜੁਲਣੈ ਪਰ ਸਬਰ ਯਸਾਰਾ ਅਤੇ ਜ਼ੁਲਮ ਯਜ਼ੀਦੀ ਵੰਜ ਰੋਸ ਮਾਸ਼ਰ ਦੇ ਤੁਲਣੈ। ਇਹਨੂੰ ਸੈਯਦਾਂ ਦੀ ਬਾਲ ਜਮ੍ਹਾਂ ਕੀਤੀ ਬੈਠੀ ਹੈ ਜਾਂ ਉਹਨੂੰ ਮੁਸਲਮਾਨ ਆਪਣੇ ਆਪਣੇ ਰਿਸ਼ਤੇਦਾਰਾਂ ਦੀਆਂ ਲਾਸ਼ਾਂ ਪਹਿਚੈਂਦੇ ਨੇ। ਜਿਹੜੇ ਗਾਜ਼ੀ ਦੇ ਰਿਸ਼ਤੇਦਾਰ ਲਾ ਗਾਜ਼ੀ ਦੀ ਲਾਸ਼ ਦੇ ਕਰੀਬ ਆਏ ਗਾਜ਼ੀ ਦੀ

ਆਏ। ਅਜਾ ਸੈਯਦਾ ਦੀ ਬਾਲਾਂ ਦੇ ਇਰਦ ਗਿਰਦ ਤੁਰਦੀ ਪਈ ਆਈ, ਜਾਂ ਅਚਾਨਕ ਜਨਾਬੇ ਜ਼ੈਨਬੇ ਆਲੀਆ ਨੇ ਡਿੱਠਾ ਏ ਇੱਕ ਸਵਾਰ ਏ ਜਿਹੜਾ ਟਿੱਬੇ ਦੇ ਕਰੀਬ ਆ ਗਿਆ ਏ। ਸੈਯਦਾ ਦੀ ਦਾ ਆਵਾਜ਼ ਹੈ, ਅੰਮਾ ਇਸ ਸਵਾਰ ਨੂੰ ਆਖ, ਅੱਗੇ ਮੈਂ ਬਹੁ ਹੌਸਲਾ ਕੀਤਾ ਏ, ਉਹ ਮੈਂ ਬਰਬਾਦ ਹੋ ਗਈ ਹਾਂ, ਮੈਂ ਛੋਟੇ ਛੋਟੇ ਬਾਲ ਜਮ੍ਹਾਂ ਕੀਤੀ ਬੈਠੀ ਹਾਂ, ਮਿਹਰਬਾਨੀ ਕਰਕੇ ਹੁਣ ਮੇਰੇ ਕੋਲ ਕੋਈ ਚੀਜ਼ ਨਹੀਂ। ਸਵਾਰ ਨੂੰ ਆਖ ਵੱਲ ਵੰਝ, ਵਰਨਾ ਮੈਂ ਬਦੁਆ ਕਰਸਾਂ ਬਰਬਾਦ ਹੋਵੇ ਸੋ। ਬਦੁਆ ਦਾ ਨਾਮ ਆਇਆ ਜਾਂ ਸਵਾਰ ਨੇ ਘੋੜੇ ਤੂੰ ਥਰਕ ਮਾਰਾ ਏ। ਆਵਾਜ਼ ਹੈ, ਬੱਚੜਾ ਕੈਨੂੰ ਬਦੁਆ ਕਰੇ ਸੇ, ਮੈਂ ਤਾਂ ਤੇਰਾ ਗਰੀਬ ਪਿਓ ਅਲੀ ਹਾਂ। ਅਲੀ ਦਾ ਨਾਮ ਆਇਆ ਜਾਂ ਛੋਟੇ ਛੋਟੇ ਬਾਲ ਭੱਜ ਪਏ ਨੇ, ਸਾਰੀਆਂ ਬੀਬੀਆਂ ਕਰੀਬ ਆ ਗਈਆਂ। ਜਨਾਬੇ ਜ਼ੈਨਬ ਆਲੀਆ ਨੇ ਆ ਕੇ ਪਿਓ ਨੂੰ ਗੱਲ ਲਾਇਆ, ਬੀਬੀ ਰੋ ਪਈ ਏ। ਆਵਾਜ਼ ਆਉਂਦਾ, ਅੱਜ ਊਂ ਵੇਲੇ ਤੂੰ ਆਇਆ ਬਾਬਾ, ਉਹ ਜੱਡਾਂ ਉਜੇੜ ਗਈਆਂ ਨੀ ਧੀਆਂ।